ਤਾਂ ਅਸਾਂ ਨੇ ਇਸ ਪ੍ਰੋਗਰਾਮ ਨਾਲ ਜਨਾਬ ਸੈਗਮੈਂਟ 'ਤੇ ਆਉਣਾ ਕਿ ਅਸਾਂ ਤਰੀਕਾਕਾਰ ਹੀ ਆਉਣਾ ਕਿ ਅਸਾਂ ਹਰ ਵੀਕ ਹੀ 2 ਘੰਟੇ ਨਾਲ ਜਿਹੜਾ ਸਾਡਾ ਪ੍ਰੋਗਰਾਮ ਹੈ ਉਸਨੇ ਜਿਸ ਮੁਖਤਲਿਫ ਟਾਪਿਕ ਨਹੀਂ ਦੱਸਣੇ ਆ, ਗੱਲਬਾਤ ਕਰਨੇ ਨਾ, ਤੁਸਾਂ ਨਾਲ ਬਹਾਨੇ ਲੋੜਨੇ, ਅਸਾਂ ਗੱਲਬਾਤ ਕਰਨੇ ਨੇ। ਅਤੇ ਅੱਜ ਨਾਲ ਜਿਹੜਾ ਸਾਡਾ ਟਾਪਿਕ ਹੈ ਉਹ ਵੀ ਬੜਾ ਹੀ ਖਾਸ ਹੈ। ਪਿਛਲੇ ਕੁਝ ਟੋਪਿਕ ਸੇ ਉਸਨੇ ਪਰ ਬਹੁਤ ਅੱਛਾ ਫੀਡਬੈਕ ਆਇਆ ਸੀ ਸਾਡੇ ਸੰਗੀਆਂ ਦੋਸਤਾਂ ਨਾਲ, ਬੜੇ ਜ਼ਬਰਦਸਤ ਤਰੀਕੇ ਨਾਲ ਉਹਨਾਂ ਮੈਸੇਜਸ ਵੀ ਕੀਤੇ, ਕਾਲਸ ਵੀ ਕੀਤੀਆਂ। ਅਤੇ ਅੱਜ ਨੇ ਇਸ ਪ੍ਰੋਗਰਾਮ ਦਾ ਸਿਲਸਿਲਾ ਜਿਹੜਾ ਉਹ ਅੱਗੇ ਵਧਾਉਣੇ ਆ। ਔਰ ਹੁਣ ਇੱਕ ਮੈਸੇਜ ਆਇਆ ਭਾਈ ਆਣੇ ਨੇ ਕਿ ਦੱਸੋ ਜਨਾਬ ਕਿ ਅੱਜ ਨਾ ਮੌਜੂ ਕਹਿਵੇ, ਅਤੇ ਸਰਕਾਰ ਅੱਜ ਨਾ ਮੌਜੂ ਬੜਾ ਹੀ ਖਾਸ ਹੈ ਔਰ ਤੁਸਾਂ ਕੀ ਆਪਣੀ ਜ਼ਿੰਦਗੀ ਨੇ ਮੁਖਤਲਿਫ ਪਹਿਲੂਆਂ ਵਿੱਚ ਸੱਜਾ ਖੱਬੇ ਤੁਸਾਂ ਕੀ ਉਹ ਚੀਜ਼ਾਂ ਨਜ਼ਰ ਵੀ ਆ ਸਨ। ਤਾਂ ਚਲੋ ਤੁਸਾਂ ਕੀ ਮਜ਼ੀਦ ਪ੍ਰਜਾਤਾਂ ਤੁਸਾਂ ਕਿੰਨਾ ਦੱਸਣੇ, ਮਜ਼ੀਦ ਪਹਿਲੀਆਂ ਵਿੱਚ ਤੁਸਾਂ ਕਿੰਨਾ ਬਣੇ। ਅਤੇ ਸਰਕਾਰ ਅੱਜ ਨਾ ਸਾਡਾ ਮੌਜੂ ਹੈ AI ਇਨਸਾਨ ਦੀ ਜ਼ਿੰਦਗੀ ਆਸਾਨ ਕੀਤੀ ਜਾਂ ਫਿਰ ਉਸਕੀ ਇੱਕ ਨਵੇਂ ਇਮਤਿਹਾਨ ਵਿੱਚ ਵਾਹੀ ਛੋੜਿਆ। ਤੁਸਾਂ ਇਸ ਹਵਾਲੇ ਨਾਲ ਕਿਆ ਆਖਣੇ ਹੋ ਜਨਾਬ ਕਿ AI ਜਿਹੜਾ ਉਹ ਤੁਸਾਂ ਦੀ ਜ਼ਿੰਦਗੀ ਆਸਾਨ ਕੀਤੀ ਜਾਂ ਤੁਸਾਂ ਕੀ ਕਿਸੇ ਨਵੇਂ ਇਮਤਿਹਾਨ ਵਿੱਚ ਜੇ ਪਟਵਾਰੀ 'ਚ ਆਖੀ ਜਾਂ ਨਵੇਂ ਰਫੜੇ 'ਚ ਤੁਸਾਂ ਕੀ ਵਾਹੀ ਛੋੜਿਆ ਸਰ? ਯਕੀਨਨ ਜਨਾਬ ਇਹ ਬੜੀ ਇੰਟਰਸਟਿੰਗ ਗੁਫ਼ਤਗੂ ਹੈ ਅਤੇ ਬੜੀ ਦਿਲਚਸਪ ਕਿਸਮ ਨਾਲ ਸਾਡਾ ਅੱਜ ਨਾ ਮੌਜੂ ਹੈ। ਅਤੇ ਤੁਸਾਂ ਇਸ ਕੀ ਇੰਜੋਏ ਕਰੋ ਜਨਾਬੇ ਵਾਲੀ। ਤਾਂ ਜੇ ਤੁਸਾਂ ਜਨਾਬ ਆਪਣੇ ਘਰ ਬੈਠੇ ਹੋ ਕੁਰੇ ਜਾਂ ਡਰਾਈਵਿੰਗ ਕਰਨੇ ਪਏ ਹੋ ਜਾਂ ਕੋਈ ਹੋਰ ਕੰਮ ਕਰਨੇ ਪਏ ਹੋ ਤਾਂ ਆਪਣੇ ਕੰਮ ਵੀ ਨਾਲ ਨਾਲ ਜਾਰੀ ਰੱਖੋ। ਤਾਂ ਬਸ ਰੇਡੀਓ ਨਾਲ ਵਾਲੀਅਮ ਜਿਹੜਾ ਉਹ ਥੋੜ੍ਹਾ ਜਿਹਾ ਵਧਾਈ ਛੋੜੋ ਤਾਂ ਕਿ ਤੁਸਾਂ ਕੀ ਆਵਾਜ਼ ਅਸਨੀ ਰਵੇ। ਤੁਸਾਂ ਨੇ ਆਪਣੇ ਸੋਹਣੇ ਰੇਡੀਓ ਸਟੇਸ਼ਨ ਫਜ਼ਾ 97.1 FM ਨੀ। ਅਤੇ ਜਿਹੜੇ ਸੰਗੀ ਦੋਸਤ ਸਾਡੇ ਕੀ ਪਹਿਲੀ ਦਫ਼ਾ ਸੁਣਨੇ ਪਏ ਜਨਾਬ, ਉਹਨਾਂ ਵਾਸਤੇ ਇਹ ਦੱਸਿਆ ਹੈ ਕਿ ਅਗਰ ਤੁਸੀਂ ਇਸ ਪ੍ਰੋਗਰਾਮ ਵਿੱਚ ਪਾਰਟੀਸਪੇਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਾਬਤਾ ਵੀ ਕਰ ਸਕਦੇ ਹੋ। ਔਰ ਉਸ ਨੰਬਰ ਇਹ ਹੈ ਕਿ 0115 7100971।

ਤਾਂ ਹੁਣ ਸਵਾਲ ਇਹ ਹੈ ਕਿ ਦੁਨੀਆਂ 'ਚ ਜਦੋਂ ਵੀ ਕੋਈ ਨਵੀਂ ਚੀਜ਼ ਬਣਨੀ ਨਾ ਤਾਂ ਉਹ ਇਨਸਾਨ ਨੇ ਸਹੂਲਤ ਵਾਸਤੇ ਹੀ ਬਣਾਈ ਜਾਣੀ। ਲੇਕਿਨ ਪਤਾ ਨਹੀਂ ਕਿਹੜਾ ਉਹ ਵੇਲਾ ਹੋਣਾ ਜਦੋਂ ਅਸਾਂ ਇਨਸਾਨ ਜਿਹੜੇ ਹਾਂ ਅਸਾਂ ਉਸ ਸਹੂਲਤ ਨੇ ਮੁਹਤਾਜ ਹੋਈ ਜਾਣੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਵਿੱਚ ਅਸਾਂ ਇਹ ਗੱਲਬਾਤ ਕਰਸਾਂ, ਕੋਸ਼ਿਸ਼ ਕਰਸਾਂ ਕਿ ਇਸ ਗੱਲ ਕੀ ਥੋੜ੍ਹਾ ਜਿਹਾ ਖੋਲ੍ਹੀ ਤਾਂ ਰੱਖੀ ਆ ਤੁਹਾਨੂੰ ਸਾਹਮਣੇ। ਤਾਂ ਜਨਾਬ ਇੱਕ ਜ਼ਮਾਨਾ ਹੋਣਾ ਸੀ ਨਾ ਕਿ ਹਰ ਬੰਦਾ ਆਪਣੇ ਕੰਮ ਜਿਹੜੇ ਉਹ ਆਪਣੇ ਹੱਥਾਂ ਨਾਲ ਕਰਨਾ ਹੋਣਾ ਸੀ। ਸਾਰੇ ਤੁਸੀਂ ਤਾਂ ਕੀ ਕਹਿੰਦੇ ਖੇਤੀਬਾੜੀ ਕਰਨੇ ਹੋਣੇ ਸੀ, ਕੋਈ ਮਕਾਨ ਚਾੜਨਾ ਹੋਣਾ ਸੀ, ਕੋਈ ਬਿਲਡਿੰਗ ਢਾਹਣੀ ਹੋਵੇ, ਕੋਈ ਘਰਾਂ ਨਾਲ ਕੰਮ ਹੋਵੇ, ਕੋਈ ਹੋਰ ਤੁਸਾਂ ਨੇ ਜਿਹੜੇ ਜਿਸ ਦੌਰ 'ਚ ਮਸ਼ੀਨਰੀਆਂ ਕੋਈ ਨਹੀਂ ਸੀ ਆਉਣੀਆਂ, ਸਾਦਾ ਲਾਈਫ ਹੋਣੀ ਸੀ, ਕੋਈ ਗ੍ਰਾਂ 'ਚ ਹੱਲ ਵਾਹੁਣਾ ਪਿਆ, ਕੋਈ ਕਿਆ ਕਰਨਾ ਪਿਆ। ਤਾਂ ਫਿਰ ਉਸ ਤੋਂ ਬਾਅਦ ਆਸਤੇ ਆਸਤੇ ਮਸ਼ੀਨਾਂ ਆਈਆਂ। ਅਗਰ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਪਹਿਲੇ ਹਿਸਾਬ ਲਾਉਣੇ ਵਾਸਤੇ ਉਹ ਉਂਗਲੀਆਂ ਪਰ ਗਿਣਨੇ ਹੋਣੇ ਸੀ, ਜਾਂ ਉਹਨਾਂ ਕੀ ਜਿਹੜੇ ਮੈਥਮੈਟਿਕਸ ਨੇ, ਰਿਆਜ਼ੀ ਨੇ, ਫਾਰਮੂਲੇ ਉਹ ਉਹਨਾਂ ਕੀ ਯਾਦ ਕਰਨੇ ਹੋਣੇ ਸੀ। ਜਮ੍ਹਾਂ ਤਫਰੀਕ ਇੰਨੀ ਸਹੂਲਤ ਵਾਸਤੇ ਸਾਰਿਆਂ ਤੋਂ ਪਹਿਲਾਂ ਕੈਲਕੂਲੇਟਰ ਆਇਆ, ਫਿਰ ਕੰਪਿਊਟਰ ਆ ਗਿਆ, ਫਿਰ ਜਨਾਬ ਮੋਬਾਈਲ ਆ ਗਿਆ, ਇੰਟਰਨੈੱਟ ਆਇਆ। ਅਤੇ ਹੁਣ ਅੱਜ ਕੱਲ੍ਹ ਦੀ ਗੱਲ ਇਹ ਹੈ ਕਿ ਹੁਣ AI ਆ ਗਈ। ਅਤੇ ਹਰ ਨਵੀਂ ਸਹੂਲਤ ਜਿਹੜੀ ਅਸਲੀ ਜ਼ਾਹਰੀ ਗੱਲ ਹੈ ਉਹ ਅਸਾਂ ਜਿਸਲੇ ਉਸਕੀ ਇਸਤੇਮਾਲ ਕਰਨੇ ਹਾਂ ਤਾਂ ਉਸ ਤੋਂ ਬਾਅਦ ਸਾਡੇ ਕੀ ਉਹ ਫਾਇਦਾ ਤਾਂ ਦੇਣੀ ਹੈ। ਲੇਕਿਨ ਸਵਾਲ ਇਹ ਪੈਦਾ ਹੋਣਾ ਕਿ ਇਨਸਾਨ ਨੇ ਜਿਹੜੀ ਆਪਣੀ ਜ਼ਹਾਨਤ ਹੋਣੀ ਹੈ ਉਸਨੇ ਪਰ ਕਿਤਨਾ ਇਫੈਕਟ ਪੈਣਾ, ਕਿ ਬੰਦਾ ਕਿਤਨਾ ਉਸਨੇ ਪਰ ਇਨਸਾਰ ਕਰੀ ਤਾ, ਉਸਨੇ ਪਰ ਬਹੀ ਤਾ, ਜਿਸ ਕਹਿਣੇ ਨਾ ਉਸਨੇ ਨਾਲ ਟੇਕ ਲਾਈ ਕਿੰਨਾ, ਜਿਸ ਉਸਨੇ ਪਰ ਟੇਕ ਲਾਈ ਕਿੰਨਾ, ਤਾਂ ਫਿਰ ਉਸਕੀ ਉਸ ਨਾਲ ਕਿਆ ਨੁਕਸਾਨ ਹੋਣਾ ਤਾਂ ਕਿਆ ਫਾਇਦਾ ਹੋਣਾ।

ਤੇ ਜਨਾਬ ਤਾਂ ਅਸੀਂ ਕੋਸ਼ਿਸ਼ ਕਰ ਸਕਾਂਗੇ ਜੇ ਤੁਸੀਂ ਵੀ ਟੇਕ ਲਾਈ ਵੀ ਹੈ ਜਾਂ ਲਾਣੇ ਨੂੰ ਸੋਚਣੇ ਪਏ ਹੋ ਜਾਂ ਤੁਸੀਂ ਸਮਝਣੇ ਹੋ ਕਿ ਯਾਰ ਇਹ ਗੱਲ ਸਹੀ ਨਹੀਂ ਹੈ, ਕੋਈ ਆਪਣਾ ਤੁਸੀਂ ਪੁਆਇੰਟ ਆਫ ਵਿਊ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੀ ਕਾਲ ਕਰੀ ਸਕਦੇ ਹੋ। ਸਾਡਾ ਜਿਹੜਾ ਫਜ਼ਾ ਰੇਡੀਓ 97.1 FM ਦਾ ਨੰਬਰ ਹੈ, ਨੰਬਰ ਮੈਂ ਇੱਕ ਦਫ਼ਾ ਫਿਰ ਰਿਪੀਟ ਕਰਨਾ, ਤੁਸੀਂ ਅੱਗੇ 0115 7100 971, ਤਾਂ ਇਸ ਨੰਬਰ ਪਰ ਤੁਸੀਂ ਜਨਾਬ ਮੈਸੇਜ ਵੀ ਕਰੀ ਸਕਦੇ ਹੋ। ਤਾਂ ਜੇ ਜਨਾਬ ਤੁਹਾਨੂੰ ਡਰਾਈਵਿੰਗ ਕਰਨੇ ਪਿਓ ਤਾਂ ਜ਼ੂਰੇ ਵਾਲਾ ਆ ਗਿਆ ਤਾਂ ਕਿਤੇ ਨਾਲ ਗੱਡੀ ਛੱਡੀ ਵੀ ਚਲਾਓ ਅਤੇ ਨਾਲ ਸਾਡੀਆਂ ਗੱਪਾਂ ਛੱਪਾਂ ਵੀ ਸੁਣੋ, ਪਾਰਟੀਸਪੇਟ ਕਰਨੇ ਅਸੀਂ ਗੱਡੀ ਸਾਈਡ ਪਰ ਰੋਕੀ ਤਾਂ ਜ਼ੂਰੇ ਵਾਲਾ ਅਸੀਂ ਕਾਲ ਵੀ ਕਰੀ ਸਕਦੇ ਹੋ। ਸਾਡੇ ਕੀ ਸੰਗੀ ਦੋਸਤੋ ਸੁਣਾ ਆਪਣਾ ਪ੍ਰੋਗਰਾਮ ਹੈ ਪਟਵਾਰੀ ਬੈਠਕ, ਜਿੱਥੇ ਅਸੀਂ ਕੋਸ਼ਿਸ਼ ਕਰਨੇ ਹਾਂ ਤੁਸਾਂ ਨੇ ਦਿਲਾਂ ਦੀ ਗੱਲ ਔਰ ਤੁਸਾਂ ਨੇ ਦਿਲਾਂ ਦੀ ਗੱਲ ਪੂਰੀ ਦੁਨੀਆ ਤੱਕ ਪਹੁੰਚਾਈ ਹੈ। ਤਾਂ ਇਹ ਫਜ਼ਾ ਰੇਡੀਓ ਨੇ ਮਿਹਰਬਾਨੀ ਹੈ ਕਿ ਉਹਨਾਂ ਇਸ ਪਲੇਟਫਾਰਮ ਕੀ ਹਰ ਬੰਦੇ ਵਾਸਤੇ ਜਿਹੜਾ ਉਹਨਾਂ ਨੇ ਸੁਣਨੇ ਵਾਲਾ ਝਾਣੇ ਵਾਲਾ ਵਾ ਉਸਨੇ ਅਸੀਂ ਉਹਨਾਂ ਖੋਲਿਆ ਵਾ, ਉਹਨਾਂ ਆਖਿਆ ਜਨਾਬ ਤੁਸੀਂ ਕਾਲ ਕਰੋ ਸਾਡੇ ਕਿਸੇ ਮੈਸੇਜ ਕਰੋ ਔਰ ਆਪਣੀ ਮਨਪਸੰਦ ਨਾਲ ਅਗਰ ਕੋਈ ਗੀਤ ਤੁਸੀਂ ਇਸ ਨੇ ਲਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਲਾਈ ਸਕਦੇ ਹੋ। ਤਾਂ ਇਸ ਹਵਾਲੇ ਨਾਲ ਇੱਕ ਹੋਰ ਗੱਲ ਇਹ ਕਰ ਸਕਾਂ ਕਿ ਅਗਰ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਟੋਪਿਕ ਜਿਹੜਾ ਕੋਈ ਮੌਜੂ ਤੁਸੀਂ ਦੇਣਾ ਚਾਹੁੰਦੇ ਹੋ ਭਾਈ ਬਾਸਤ ਬਾਈ ਇਸ ਮੌਜੂ ਉੱਪਰ ਗੱਲ ਕਰੋ ਤਾਂ ਉਸਨੇ ਵਾਸਤੇ ਵੀ ਅਸਾਂ ਹਾਜ਼ਰ ਹਾਂ ਜਨਾਬ। ਅਤੇ ਅੱਜ ਨਾ ਸਾਡਾ ਮੌਜੂ ਜਿਹੜਾ ਉਹ ਤਾਂ ਇਹ ਹੀ ਹੈ ਨਾ ਕਿ AI ਇਨਸਾਨ ਦੀ ਜ਼ਿੰਦਗੀ ਆਸਾਨ ਕੀਤੀ ਜਾਂ ਉਸਕੀ ਇੱਕ ਨਵੇਂ ਇਮਤਿਹਾਨ ਵਿੱਚ ਯਾਨੀ ਕਿ ਨਵੇਂ ਰਫੜੇ ਵਿੱਚ ਬਾਈ ਛੋੜਿਆ। ਤਾਂ ਤੁਸੀਂ ਅਗਰ ਇਸ ਹਵਾਲ ਨਾਲ ਕੁਝ ਵੀ ਆਖਣਾ ਚਾਹੁੰਦੇ ਹੋ ਜਨਾਬ, ਤੁਸੀਂ ਥੋੜ੍ਹੀ ਦੇਰ ਸੋਚਣਾ ਚਾਹੁੰਦੇ ਹੋ ਤਾਂ ਤੁਸੀਂ ਸੋਚੋ ਤੁਸੀਂ ਕਿ ਇੱਕ ਖੂਬਸੂਰਤ ਜਿਹਾ ਗਾਣਾ ਅਸਾਂ ਇਤਨੀ ਦੇਰੀ ਵਿੱਚ ਸੁਣਾਉਣਾ ਹੈ ਜਨਾਬ, ਕਿ ਆਪਣੇ ਪਠਵਾਰ ਨਾਲ ਗਾਣਾ ਹੈ, ਪਠਵਾਰ ਨਾਲ ਗੀਤ, ਪਠਵਾਰੀ ਜ਼ਬਾਨ ਵਿੱਚ ਹੈ। ਤਾਂ ਜੇ ਜਨਾਬ ਤੁਸੀਂ ਤਿਆਰ ਹੋ ਸੁਣਨੇ ਵਾਸਤੇ ਤਾਂ ਥੋੜ੍ਹਾ ਜਿਹਾ ਫਿਰ ਵਾਲੀਅਮ ਉਸ ਆਪਣੇ ਰੇਡੀਓ ਨਾਲ ਉੱਚਾ ਕਰੀ ਕਿਨੋ ਤਾਂ ਸੋਹਣਾ ਜਿਹਾ ਗੀਤ ਸੁਣੋ, ਉਸ ਤੋਂ ਬਾਅਦ ਫਿਰ ਵਾਪਸ ਆਉਣੇ ਆ ਦੁਬਾਰਾ ਤੁਸੀਂ ਕੋਲ। ਹਾਂਜੀ ਮੰਦਰਾ ਸੁਭਾਵਾ ਸੋਹਣੇ ਦੀਨੇ ਨੇ ਕਿਹਾ ਬਾਤ ਹੈ ਜਨਾਬ, ਅਜ਼ਰਵਾਨ ਰਾਣੀ ਆਵਾਜ਼ 'ਚ।

ਜਿਹਨੇ ਸਜਣੀਆਂ ਜਿਹੜੀਆਂ ਤਰਗੀਬਾਂ ਕਰਨਾ ਰਿਹਾ, ਉਸਨੇ ਵਿੱਚ ਇੱਕ ਸਭ ਤੋਂ ਬੜੀ ਚੀਜ਼ ਜਿਹੜੀ ਅਕਸਰ ਅਸੀਂ ਤੱਕਣੇ ਹਾਂ ਉਹ ਹੈ ਕਿ ਜਿਸਲੇ ਇਨਸਾਨ ਅੱਗ ਪਰ ਕਾਬੂ ਪਾਇਆ ਸੀ ਤਾਂ ਉਹ ਇਨਸਾਨ ਨੇ ਇੱਕ ਬੜੀ ਕਾਮਯਾਬੀ ਗਿਣੀ ਜਾਣੀ, ਕਿਉਂਕਿ ਉਸ ਤੋਂ ਬਾਅਦ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਸ ਨਾਲ ਰਿਲੇਟ ਕਰਨੀਆਂ, ਸਾਡਾ ਖਾਣਾ ਪੀਣਾ, ਸਾਡੀਆਂ ਮਸ਼ੀਨਰੀਜ਼, ਹੋਰ ਬੜੀਆਂ ਚੀਜ਼ਾਂ ਜਿਹੜੀਆਂ ਕਿ ਇਨਸਾਨੀ ਲਾਈਫ ਵਾਸਤੇ ਜਾਂ ਸਰਵਾਈਵਲ ਵਾਸਤੇ ਵੀ ਇਸ ਅੱਗੀ ਨਾਲ ਬੜਾ ਕਿਰਦਾਰ ਹੈ। ਅਤੇ ਔਰ ਬਹੁਤ ਸਾਰੇ ਲੋਕ ਇਸ ਇਸ ਤਰ੍ਹਾਂ ਵੀ ਰੇਟ ਕਰਨੇ ਨੇ ਕਿ ਇਨਸਾਨ ਜਿਹੜਾ ਅੱਗ ਉੱਪਰ ਕਾਬੂ ਪਾਇਆ ਸੀ ਔਰ ਉਸ ਤੋਂ ਬਾਅਦ ਹੁਣ ਜਿਹੜੀ ਦੂਸਰੀ ਬੜੀ ਚੀਜ਼ ਆਈ ਹੈ ਉਹ ਇਹ ਆਈ ਹੈ ਜਿਹੜੀ ਕਿ ਇਨਸਾਨ ਵਾਸਤੇ ਇੱਕ ਬਹੁਤ ਬੜੀ ਸਹੂਲਤ ਹੈ। ਲੇਕਿਨ ਅੱਗ ਉੱਪਰ ਇਨਸਾਨ ਕੰਟਰੋਲ ਕੀਤਾ ਤਾਂ ਉਸਕੀ ਇਨਸਾਨ ਤਕੀਕਨੋਂ ਅੱਜ ਉਸਕੀ ਕਿਸ ਤਰੀਕੇ ਨਾਲ ਯੂਜ਼ ਕਰਨਾ, ਸਾਡੇ ਫੈਕਟਰੀਜ਼ ਵਿੱਚ, ਸਾਡੇ ਘਰਾਂ ਵਿੱਚ, ਸਾਡੇ ਕੁਕਿੰਗ ਹੋਣੀ, ਔਰ ਇਤਨੀਆਂ ਚੀਜ਼ਾਂ ਬਣਨੀਆਂ ਹਨ ਕਿ ਉਸਨੇ 'ਚ ਹੀਟ ਨਾ ਇੱਕ ਬੜਾ ਐਲੀਮੈਂਟ ਹੈ, ਹੀਟ ਨੇ ਇੱਕ ਬੜਾ ਕਹਿਣ ਇੰਨਾ ਕਿ ਕੰਟਰੀਬਿਊਸ਼ਨ ਹੈ, ਅਸਾਂ ਉਸਕੀ ਬਿਹਤਰ ਤਰੀਕੇ ਨਾਲ ਯੂਜ਼ ਕਰਨੇ ਹਾਂ। ਲੇਕਿਨ ਕਿ ਏ ਆਈ ਵਾਸਤੇ ਵੀ ਅਸਾਂ ਇਸੇ ਤਰ੍ਹਾਂ ਇਹ ਕਰੀ ਸਕਣਾ, ਯਾਨੀ ਇਹ ਇੱਕ ਸਵਾਲ ਹੈ ਬਿਲਕੁਲ, ਇੱਕ ਸ਼ਾਇਦ ਤੁਸੀਂ ਵੀ ਇਸ ਗੱਲ ਕਿ ਮਨਸੋ ਪਰ ਸੰਗੀਓ ਇੱਕ ਗੱਲ ਯਾਦ ਰੱਖਿਆ ਹੈ ਕਿ ਦੇਖੋ ਏ ਆਈ ਜਿਹੜੀ ਹੈ ਨਾ ਉਹ ਸਭ ਕੁਝ ਕਰੀ ਸਕਣੀ, ਤੁਸਾਂ ਨੇ ਮੁਸ਼ਕਲ ਆਸਾਨ ਕਰੀ ਸਕਣੀ, ਕਿਸੇ ਹੱਦ ਤੱਕ ਤੁਹਾਨੂੰ ਮਦਦ ਕਰੀ ਸਕਣੀ, ਲੇਕਿਨ ਏ ਆਈ ਜਿਹੜਾ ਹੈ ਨਾ ਉਹ ਇਨਸਾਨ ਨਹੀਂ ਹੈ, ਅਤੇ ਇਹ ਇਨਸਾਨ ਨੇ ਬਣਾਈ ਹੋਈ ਇੱਕ ਟੈਕਨੋਲੋਜੀ ਹੈ। ਅਤੇ ਇਸ ਵਜ੍ਹਾ ਤੋਂ ਸਾਡੀ ਗੁਫ਼ਤਗੂ ਦਾ ਮਰਕਜ਼ ਏ ਆਈ ਨਹੀਂ ਬਲਕਿ ਸਾਡੀ ਗੁਫ਼ਤਗੂ ਦਾ ਮਰਕਜ਼ ਇਨਸਾਨ ਹੈ। ਸੰਗੀਓ ਦੋਸਤੋ, ਭੈਣੋ ਭਰਾਓ, ਤੁਸੀਂ ਸ਼ਾਇਦ ਆਉਣੇ ਹੋ ਸੋ ਭਾਈ, ਮੈਂ ਤਾਂ ਕਦੇ ਏ ਆਈ ਇਸਤੇਮਾਲ ਹੀ ਨਹੀਂ ਕੀਤੀ, ਇਹ ਭਾਈ ਰਕੈਬ ਆਉਣੇ ਪਏ। ਪਰ ਮੁਮਕਿਨ ਹੈ ਕਿ ਤੁਸੀਂ ਪਹਿਲਾਂ ਏ ਆਈ ਪਹਿਲਾਂ ਹੀ ਤੁਸੀਂ ਇਸਤੇਮਾਲ ਕਰਨੇ ਹੋਏ ਹੋ, ਤੁਸੀਂ ਕਦੇ ਹੋਰ ਨਾ ਕੀਤੀ ਹੋਵੇ ਜਾਂ ਤੁਸੀਂ ਨਾ ਇਸ ਪਾਸੇ ਧਿਆਨ ਹੀ ਨਾ ਗਿਆ ਹੋਵੇ। ਕਿਉਂਕਿ ਅੱਜ ਕੱਲ੍ਹ ਨੇ ਦੌਰ ਜਿਹੜਾ ਬੰਦਾ ਵੀ ਮੋਬਾਈਲ ਫੋਨ ਇਸਤੇਮਾਲ ਕਰਨਾ ਨਾ ਉਹ ਕਿਸੇ ਨਾ ਕਿਸੇ ਹੱਦ ਤੱਕ ਏ ਆਈ ਨਾਲ ਜੁੜਿਆ ਹੋਇਆ, ਮਸਨੂਈ ਜ਼ਹਾਨਤ ਨਾਲ ਉਸ ਨਾਲ ਇੱਕ ਕਨੈਕਸ਼ਨ ਹੈ, ਚਾਹੇ ਉਹ ਉਸਕੀ ਡਾਇਰੈਕਟਲੀ ਯੂਜ਼ ਕਰਨਾ ਜਾਂ ਇਨਡਾਇਰੈਕਟਲੀ ਯੂਜ਼ ਕਰਨਾ। ਤੁਸਾਂ ਤੱਕੋ ਪਹਿਲਾਂ ਇਹ ਹੋਣਾ ਸੀ ਕਿ ਤੁਸਾਂ ਅਗਰ ਆਪਣੀ ਆਵਾਜ਼ ਨਾਲ ਕੋਈ ਚੀਜ਼ ਸਰਚ ਕਰਨੇ ਹੋਣ ਤਾਂ ਉਹ ਵੀ ਏ ਆਈ ਦੀ ਮਦਦ ਨਾਲ ਹੀ ਹੋਈ ਸਕਣੀ, ਅਗਰ ਤੁਸਾਂ ਨੇ ਕੈਮਰਾ ਹੈ ਉਸਨੇ ਪ੍ਰੋਸੈਸਿੰਗ ਹੋਣੀ ਤਾਂ ਉਸਨੇ 'ਚ ਵੀ ਏ ਆਈ ਨਾਲ ਇੱਕ ਰੋਲ ਹੈ। ਤੁਸਾਂ ਕੁਰੇ ਜਾਣੇ ਹੋ ਕਿਸੇ ਮਸੇਰਿਆਂ ਮਲੇਰਿਆਂ ਨੇ ਕਾਰ ਜਾਂ ਕੁਰੇ ਦਫ਼ਤਰ ਹੀ ਜਾਣੇ ਹੋ, ਕੁਰੇ ਹੋਰ ਅੱਗੇ ਪਿੱਛੇ ਜਿੱਥੇ ਕੁਰੇ ਤੁਸਾਂ ਨੇ ਕੋਈ ਮਾਮਲਾਤ ਹੋਣੇ ਦੁਨੀਆਂ ਨੇ, ਤੁਸਾਂ ਮੈਪ ਯੂਜ਼ ਕਰਨੇ ਹੋ, ਮਤਲਬ UK ਜੇ ਮੁਲਕ ਹੈ ਵਿੱਚ ਤਾਂ ਮੈਪ ਬੜਾ ਜ਼ਰੂਰੀ ਹੋਣਾ, ਬੰਦਾ ਇੱਕ ਗਲੀ ਤੋਂ ਦੂਜੀ ਗਲੀ ਵਿੱਚ ਜਾਣਾ ਹੋਵੇ ਜਿੱਥੇ ਤੁਸੀਂ ਅਨਨਾਊਨ ਸਿਟੀ ਵਿੱਚ ਹੋਏ ਹੋ, ਤਾਂ ਉੱਥੇ ਤੁਸੀਂ ਮੈਪ ਯੂਜ਼ ਕਰਨਾ ਪੈਣਾ, ਜਾਂ ਕੋਈ ਤਰਜਮਾ ਮੈਂ ਜਿਹੜਾ ਤੁਸਾਂ ਕਿਸੇ ਵੀ ਐਸੀ ਕਿਤਾਬ ਨਾਲ ਕਰਨਾ ਚਾਹੁੰਦੇ ਹੋ, ਕਿਸੇ ਕਿਤਾਬ ਨਾਲ ਜਿਸ ਕੀ ਆਣੇ ਨਾ ਮਰਕਜ਼ੀ ਖਿਆਲ ਤੱਕਣਾ ਹੋਵੇ, ਤਾਂ ਬੰਦਾ ਆਉਣਾ ਕਹਿ ਰਿਹਾ ਚਲੋ AI ਕੋਲੋਂ ਥੋੜ੍ਹੀ ਜਿਹੀ ਹੈਲਪ ਚਾਹੀਦੀ ਨਹੀਂ ਹੈ। ਹੋਰ ਇਸ ਤੋਂ ਇਲਾਵਾ ਬੇਸ਼ੁਮਾਰ ਚੀਜ਼ਾਂ ਨੂੰ ਕਿਸੇ ਔਨਲਾਈਨ ਸ਼ਾਪਿੰਗ ਤੋਂ ਕਰਨੇ ਹੋ, ਠੀਕ ਹੈ, ਉਸਨੇ 'ਚ ਵੀ ਤੁਸੀਂ ਅੱਜ ਕੱਲ੍ਹ AI ਨੇ ਬੜਾ ਕਿਰਦਾਰ ਤੱਕਣੇ ਹੋ। ਸੋ ਈਵਨ ਕਿ AI ਹੁਣ ਅੱਜ ਕੱਲ੍ਹ ਤੁਸਾਂ ਕੀ ਸੁਜੈਸਟ ਕਰਨਾ ਕਿ ਤੁਸੀਂ ਜੋ ਕੁਛ ਸੋਚਣੇ ਹੋਣੇ ਉਹ ਫਰਜ਼ ਕਰੋ, ਤੁਸੀਂ ਕਿਸੇ ਵੀ ਆਪਣੇ ਇੱਕ ਪਲੇਟਫਾਰਮ ਉੱਪਰ ਤੁਸੀਂ ਕੋਈ ਚੀਜ਼ ਸਰਚ ਕੀਤੀ, ਕਿਸੇ ਚੀਜ਼ ਨੇ ਬਾਰੇ ਵਿੱਚ, ਕਿਸੇ ਸ਼ਖਸੀਅਤ ਨੇ ਬਾਰੇ ਤੁਸੀਂ ਗੱਲ ਕੀਤੀ, ਉਹ ਤੁਸਾਂ ਕੀ ਸੁਜੈਸ਼ਨ ਵਿੱਚ ਆ ਜਾਣੀ ਹੈ, ਕਿਸੇ ਫਿਲਮ ਨੇ ਬਾਰੇ ਵਿੱਚ, ਕਿਸੇ ਡਰਾਮੇ ਨੇ ਬਾਰੇ ਵਿੱਚ, ਉਹ ਮਤਲਬ ਕਿ ਤੁਸੀਂ ਖੁਦ ਉਸਕੀ ਆਖਿਆ ਨਹੀਂ ਹੋਣਾ, ਲੇਕਿਨ ਕਿਉਂਕਿ ਤੁਸਾਂ ਨੇ ਫੋਨ ਦੀ ਸੈਟਿੰਗਸ ਇਸ ਤਰ੍ਹਾਂ ਹੋਣੀਆਂ ਕਿ ਕਿਹੜਾ ਨਾ ਕਿਹੜਾ ਤੁਸਾਂ ਕੀ ਉਹ ਹੈਲਪ ਆਊਟ ਕਰੀ ਛੋੜਨਾ ਕਿ ਤੂੰ ਇਹ ਗੱਲ ਕਰਨਾ ਪਿਆ ਸੀ, ਤਾਂ ਇਹ ਲੈ ਤੁਹਾਡਾ ਨਤੀਜਾ ਤੁਹਾਡੇ ਸਾਹਮਣੇ ਆ ਗਈ, ਇਹ ਆਈ ਨਾ ਇਹ ਇੰਪੈਕਟ ਹੈ। ਅਤੇ ਲਿਹਾਜ਼ਾ ਸੰਗੀਓ ਇਹ ਗੱਲ ਆਖਸਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਵਿੱਚ AI ਦੀ ਟੈਕਨੋਲੋਜੀ ਜਿਹੜੀ ਹੈ ਕੁਰਨ ਕੁਰੇ ਜੁੜੀ ਵੀ ਅਤੇ ਇਸਤੇਮਾਲ ਵੀ ਹੋਣੀ ਪਈ ਅਤੇ ਇਸਤੇਮਾਲ ਹੋਈ ਸਕਣੀ ਵੀ ਹੈ। ਅਤੇ ਇਸ ਵਜ੍ਹਾ ਤੋਂ ਜਨਾਬ ਇੱਕ ਗੱਲ ਜ਼ਰੂਰ ਆਖਸਾਂ ਕਿ AI ਜਿਹੜਾ ਹੈ ਨਾ ਉਹ ਕੋਈ ਇਤਨੇ ਦੂਰ ਨਹੀਂ ਕਹਾਣੀ ਨਹੀਂ ਹੈ, ਬਲਕਿ AI ਜਿਹੜਾ ਹੈ ਉਹ ਤੁਸਾਂ ਨੇ ਆਪਣੀ ਜੇਬ ਵਿੱਚ ਪਿਆ ਵਾ, ਇਹ ਜ਼ਰਾ ਜੇਬ ਫਰੋਲੋ ਨਾ, ਬਤਾਇਆ ਨਹੀਂ ਬਲਕਿ ਤੁਸਾਂ ਹੱਥਾਂ ਵਿੱਚ ਜਿਵੇਂ ਆਪਣਾ ਮੋਬਾਈਲ 'ਚ ਆਇਆ ਹੋਵੇ, ਚਲੋ ਕੋਈ ਗੱਲ ਨਹੀਂ, ਮਾੜੇ ਮੂੰਹ 'ਚੋਂ ਜੇਬ ਨਿਕਲੀ ਗਿਆ ਦੇਸਾ ਕਿ ਮੰਨੀ ਜਾਓ। ਚਲੋ ਜੀ, AI ਨੇ ਇਸ ਦੌਰ ਵਿੱਚ ਤੁਸਾਂ ਕੀ ਥੋੜ੍ਹਾ ਜਿਹਾ ਖੜਨੇ ਆ, ਪਿੱਛੇ ਜਨਾਬ ਤੁਸਾਂ ਇੱਕ ਸੋਹਣਾ ਜਿਹਾ ਗੀਤ ਸੁਣਾਉਣੇ ਆ ਜਿਹੜਾ ਕਿ ਪਠਵਾਰੀ ਨਾਲ ਬਹੁਤ ਅੱਛਾ ਇੱਕ ਗੀਤ ਗਾਇਆ ਅਹਿਮਦ ਨਸੀਮ ਰਾਜੇ ਹੋਰਾਂ ਮਾੜੇ ਵਿਹੜੇ ਵਿੱਚ ਦਰੇਕਾਂ, ਅਤੇ ਇਸ ਗੀਤ ਕੀ ਇੰਜੋਏ ਕਰੋ ਅਤੇ ਉਸ ਤੋਂ ਬਾਅਦ ਆਪਣੀ ਗੁਫ਼ਤਗੂ ਨਾਲ ਦੁਬਾਰਾ ਆਗਾਜ਼ ਕਰਨੇ ਆ।

ਤਾਂ ਇਸਦਾ ਮਤਲਬ ਇਹ ਹੈ ਕਿ ਇਨਸਾਨ ਜਿਹੜਾ ਹੈ ਨਾ ਉਸਕੀ ਆਪਣੇ ਆਪ ਹੈ ਕਿ ਉਸ ਮਾਹੌਲ ਦੇ ਮੁਤਾਬਕ ਢਾਲਣਾ ਪੈਣਾ। ਵੈਸੇ ਅਗਰ ਮੈਂ ਗਲਤ ਨਹੀਂ ਹਾਂ ਤਾਂ ਮੈਂ ਇਹ ਇੱਕ ਦਫ਼ਾ ਇੱਕ ਚੀਜ਼ ਸੁਣੀ ਸੀ ਕਿ ਦੁਨੀਆਂ 'ਚ ਸ਼ਾਇਦ ਵਾਹਿਦ ਮਖਲੂਕ ਜਿਹੜੀ ਆ ਉਹ ਇਨਸਾਨ ਹੈ ਕਿ ਜਿਹੜੀ ਸੋ ਤਖਣੇ ਹੋ ਕਿ ਦੁਨੀਆਂ ਨੇ ਕਿਸੇ ਵੀ ਮਾਹੌਲ 'ਚ ਅਗਰ ਉਸਕੀ ਰੱਖਿਆ ਜਾਏ ਤਾਂ ਉਹ ਆਪਣੇ ਆਪ ਹੈ ਕਿ ਐਡਜਸਟ ਕਰੀ ਕਿੰਨਾ ਆਪਣੀ ਅਕਲ ਨਜ਼ਰੀਏ, ਆਪਣੀ ਜ਼ਹਾਨਤ ਨਜ਼ਰੀਏ, ਆਪਣੇ ਸ਼ਊਰ ਨਜ਼ਰੀਏ। ਕਿ ਤੁਸੀਂ ਜਾਨਵਰਾਂ ਵਿੱਚ ਅਗਰ ਤੱਕਣੇ ਹੋ ਸੋ ਤਾਂ ਉਸਨੇ 'ਚ ਬਾਅਦ ਔਕਾਤ ਇਹ ਹੋਣਾ ਕਿ ਇੱਕ ਜਾਨਵਰ ਜਿਹੜਾ ਉਹ ਸਰਦੀ ਨੇ ਇਲਾਕਿਆਂ ਤੋਂ ਜਿਸ ਟਾਈਮ ਗਰਮੀ ਨੇ ਇਲਾਕਿਆਂ 'ਚ ਉਸਕੀ ਮੂਵ ਕਰਨੇ ਆ, ਅਸਾਂ ਕਿ ਚੰਗਾ ਲਈ ਜਾਣਾ ਹੁਣ ਅਸਾਂ ਕਿਸੇ ਬਰਫਾਨੀ ਇਲਾਕੇ 'ਚ ਗਏ ਹਾਂ, ਉੱਥੇ ਅਸਾਂ ਤੱਕਿਆ, ਅਸਾਂ ਆਖਿਆ ਚਲੋ ਇਹਦਾ ਇਸਕੀ ਕਿਸੇ ਐਸੇ ਇਲਾਕੇ 'ਚ ਖੜਨੇ ਆ ਆਪਣੇ ਇਲਾਕੇ ਵਿੱਚ, ਲੇਕਿਨ ਉੱਥੇ ਨਾ ਮੌਸਮ ਉਸਨੇ ਐਸਾ ਸੂਟੇਬਲ ਨਹੀਂ ਹੋਣਾ ਤਾਂ ਉਹ ਉੱਥੇ ਸਰਵਾਈਵ ਨਹੀਂ ਕਰੀ ਸਕਣਾ। ਤਾਂ ਕੁਝ ਹੋਣੇ ਜਿਹੜੇ ਗਰਮੀਆਂ ਨੇ ਹੋਣੇ ਤਾਂ ਉਹ ਜਿਹੜਾ ਸਰਦੀ ਵਾਲੇ ਪਾਸੇ ਇਸਨੇ ਤਾਂ ਉੱਥੇ ਸਰਵਾਈਵ ਨਹੀਂ ਕਰਨੇ, ਅਤੇ ਕੁਝ ਜਿਹੜੇ ਨੇ ਉਹ ਪਾਣੀਆਂ ਵਾਲੇ ਪਾਣੀਆਂ ਤੋਂ ਬਾਹਰ ਨਹੀਂ ਸਰਵਾਈਵ ਕਰਨੇ, ਕੁਝ ਰੇਗਿਸਤਾਨਾਂ ਵਾਲੇ ਉਹ ਰੇਗਿਸਤਾਨਾਂ ਤੋਂ ਬਾਹਰ ਨਹੀਂ ਸਰਵਾਈਵ ਕਰੀ ਸਕਣੇ। ਅਤੇ ਹੁਣ ਉੱਥੇ ਮਸਲਾ ਇਹ ਹੈ, ਲੇਕਿਨ ਇਨਸਾਨ ਇੱਕ ਐਸੀ ਚੀਜ਼ ਹੈ ਉੱਥੋਂ ਤੱਕਿਆ ਸੀਗੇ ਜਿਹੜਾ ਜਿੱਥੇ ਵੀ ਇਸਕੀ ਰਹਿਣ ਵਾਸਤੇ ਜਗ੍ਹਾ ਦਿੱਤੀ ਗਈ ਜਾਂ ਇਸ ਜਗ੍ਹਾ ਬਣਾਈ ਜਾਂ ਇਸ ਤੱਕਿਆ ਕਿ ਇੱਥੇ ਗੁਜ਼ਾਰਾ ਹੋ ਸਕਣਾ, ਤਾਂ ਆਪਣੇ ਇੱਕ ਮਾਹੌਲ ਦੇ ਮੁਤਾਬਕ ਉਸ ਇਨਸਾਨ ਉੱਥੇ ਆਪਣੇ ਉਹ ਸਬਾਬ ਆਪਣੇ ਗਿਰਦ ਇਕੱਠੇ ਕੀਤੇ, ਉਹ ਚੀਜ਼ਾਂ ਆਪਣੇ ਗਿਰਦ ਉਸ ਰੱਖੀਆਂ ਕਿ ਬੰਦੇ ਕੀ ਇੱਕ ਦਫ਼ਾ ਮਜ਼ਾ ਆ ਜਾਣਾ, ਬੰਦਾ ਆਉਣਾ ਇਹਦਾ ਜਿਹੜਾ ਇਨਸਾਨੀ ਸਟਰਗਲ ਕਿ ਬੰਦਾ ਤਖਣਾ ਕਿ ਬੰਦਾ ਸਿਰਾ 'ਚ ਵੀ ਰਹਿਣਾ ਪਿਆ, ਬੰਦਾ ਪਾਣੀਏ ਨੇ ਥੱਲੇ ਵੀ ਰਹਿਣਾ ਪਿਆ, ਬੰਦਾ ਅਸਮਾਨਾਂ ਨੇ ਉੱਪਰ ਵੀ ਉੱਡਣਾ ਪਿਆ, ਬੰਦਾ ਕੁੱਥੇ ਕੁੱਥੇ ਹੈ, ਬੰਦਾ ਜ਼ਮੀਨ ਉੱਪਰ ਹੈ, ਬੰਦਾ ਚੰਨ ਉੱਪਰ ਜਾਣਾ ਪਿਆ। ਅਤੇ ਇਨਸਾਨ ਜਿਹੜਾ ਹੈ ਨਾ ਉਹ ਕੋਈ ਮਾੜੀ ਮੋਟੀ ਸ਼ੈ ਨਹੀਂ, ਬਲਕਿ ਇਹ ਰੱਬ ਨਹੀਂ ਉਹ ਤਖਲੀਕ ਹੈ ਜਿਸਨੇ ਪਰ ਇੱਕ ਹੋਣਾ ਨਾ ਕਿ ਤੁਸੀਂ ਜਿਹੜਾ ਕੋਈ ਚੀਜ਼ ਬਣਾਉਣੇ ਹੋ ਤਾਂ ਆਉਣੇ ਹੋ ਕਿ ਯਾਰ ਇਹ ਮੇਰਾ ਸ਼ਾਹਕਾਰ ਹੈ, ਆ ਗਿਆ ਨੇ। ਰੱਬ ਨੇ ਇਸ ਤਖਲੀਕ ਨਾਲ ਮਤਲਬ ਇਹ ਹੈ ਕਿ ਇਨਸਾਨ ਕਿਸੇ ਹਾਲ 'ਚ ਆਰ ਨਹੀਂ ਮੰਨਣਾ, ਉਸਨੇ ਅਸਾਂ ਜਿਸ ਟਾਈਮ ਵੀ ਕੋਈ ਇੱਕ ਨਵੀਂ ਗੱਲ ਉਸਨੇ ਸਾਹਮਣੇ ਅਸਣੀ ਨਾ ਤਾਂ ਉਹ ਉਸ ਗੱਲਾਂ ਨਾਲ ਤੋੜ ਕਰਨੇ ਵਾਸਤੇ ਜਾਂ ਉਸਨੇ ਵਿੱਚ ਆਪਣੇ ਆਪ ਕਿ ਐਡਜਸਟ ਕਰਨੇ ਵਾਸਤੇ ਇੱਕ ਵਾਰੀ ਫਿਰ ਸਿਰ ਜੋੜੀ ਕਿੰਨਾ। ਅਤੇ ਇਹ ਇਨਸਾਨ ਇੱਕ ਐਸੀ ਖੂਬੀ ਹੈ ਜਿਹੜੀ ਕਿ ਅੱਲਾ ਨੇ ਜ਼ਾਤ ਇਨਸਾਨ ਨੇ ਅੰਦਰ ਰੱਖੀ ਵੀ, ਇਨਸਾਨ ਕਿ ਸਮ ਟਾਈਮ ਸਾਡੇ ਕਿ ਨਹੀਂ ਪਤਾ ਹੋਣਾ ਅਸਾਂ ਇਹਨਾਂ ਚੀਜ਼ਾਂ ਤੋਂ ਵਾਕਫ ਨਾ ਹੋਣੇ, ਲੇਕਿਨ ਥੋੜ੍ਹੀ ਜਿਹੀ ਗੌਰ ਕਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਲੇਕਿਨ ਹੁਣ ਸਵਾਲ ਇੱਕ ਇੱਥੇ ਸੋ ਅਸਾਂ ਛੋੜੀ ਜਾਸਾਂ, ਜਿਹੜਾ ਅਗਲਾ ਸੌਂਗ ਹੈ ਉਸਨੇ ਅਸਨੇ ਤੋਂ ਪਹਿਲਾਂ ਸਵਾਲ ਇਹ ਹੈ ਜਨਾਬ ਕਿ ਜਿੱਥੇ ਰਿਜ਼ਕ ਰੋਜ਼ੀ ਨੇ ਤੁਸੀਂ ਕਿ ਮਸਲੇ ਬਣੇ, ਤੁਸੀਂ ਆਉਣੇ ਹੋ ਕਿ ਇਹ ਆਈ ਸਾਡੀਆਂ ਰੋਜ਼ੀ ਖਾਈ ਜਾਸੀ ਜਾਂ ਸਾਡੇ ਉੱਪਰ ਸਾਡੇ ਰੁਜ਼ਗਾਰ ਉੱਪਰ ਇਸ ਨਾਲ ਇੱਕ ਬੜਾ ਇੰਪੈਕਟ ਹੋਈ ਜਾਸੀ, ਬੰਦੇ ਵਿਹਲੇ ਹੋਈ ਜਾ ਸੁਣ, ਤਾਂ ਇਸ ਗੱਲਾਂ 'ਚ ਕਿਤਨੀ ਇੱਕ ਸਦਾਕਤ ਹੈ, ਤੁਸੀਂ ਇਸਕੀ ਕਹਿ ਸਮਝਣੇ। ਅਤੇ ਤੁਸਾਂ ਜਾਂ ਅਸਾਂ ਜਿਹੜਾ ਨਾ ਇਸ ਬਦਲਣੀ ਦੁਨੀਆਂ ਨਾਲ ਅਸਾਂ ਆਪਣੇ ਆਪ ਹੈ ਕਿ ਕਿਤਨਾ ਇੱਕ ਬਦਲਾਉਣੇ ਪਏ ਹਾਂ, ਜਿਹੜਾ ਸਵਾਲ ਹੈ ਮਾੜਾ ਉਹ ਹੈ। ਇਸ ਸਵਾਲ ਨਾਲ ਜਵਾਬ ਜਿਹੜਾ ਤੁਸੀਂ ਸੋਚੋ ਜੀ, ਅਤੇ ਇਤਨੀ ਦੇਰੀ 'ਚ ਤੁਸਾਂ ਕਿ ਇੱਕ ਸੌਂਗ ਸੁਣਾਉਣੇ ਆ ਕਿ ਸਾਡੀ ਰੋਜ਼ੀ ਜਿਹੜੀ ਹੈ ਉਹ ਵਿੱਚ ਪਰਦੇਸਾਂ ਨੇ, ਰੁਜ਼ਗਾਰ ਨਹੀਂ ਗੱਲ ਹੋਈ, ਅਤੇ ਮੈਂ ਆਖਿਆ ਚਲੋ ਨਾਲ ਤੁਸਾਂ ਕਿ ਰੋਜ਼ੀ ਨਾ ਵੀ ਥੋੜ੍ਹਾ ਬਹੁਤ ਨਾਲ ਤੁਸੀਂ ਦੱਸਿਆ ਨਾ ਜਨਾਬ। ਵੈਸੇ ਪਰਦੇਸੀਆਂ ਦੀ ਜ਼ਿੰਦਗੀ ਪਰ ਇੱਕ ਪ੍ਰੋਗਰਾਮ ਅਸੀਂ ਕੀਤਾ ਪਹਿਲਾਂ ਤਾਂ ਬੜੀ ਚੱਸ ਆਈ ਸੀ ਉਦੋਂ, ਸੁਣੋ ਦਾ ਇਸ ਸੌਂਗ ਕਿ ਫਿਰ ਵਾਪਸ ਉਸਨੇ ਕੁਰਿਆ ਨਾ ਗੱਛਿਆ ਪਟਵਾਰੀ ਬੈਠਕ ਬਸਤਰੀ ਰਾਜਾ ਨਾਲ।

ਤਾਂ ਜਨਾਬ ਹੁਣ ਤੁਸੀਂ ਕੀ, ਕਿਉਂਕਿ ਮਾੜੀਆਂ ਗੱਲਾਂ ਸੁਣਨੇ ਪਏ ਪਿਛਲੇ 10 ਮਿੰਟ ਹੋਏ ਗਏ, ਤਾਂ ਮੈਂ ਚਲੋ ਇੱਕ ਸੌਂਗ ਸੁਣਾਉਣੇ ਆ ਕਿ ਪਿੱਛੇ ਮੁੜ ਡੋਲਾ। ਵੈਸੇ ਪਿੱਛਾ ਮੁੜਨਾ ਸੌਖਾ ਹੈ ਜਾਂ ਔਖਾ ਹੈ ਦੱਸਿਆ? ਪਿੱਛਾ ਮੁੜਨਾ ਵੈਸੇ ਬਹੁ ਔਖਾ ਹੋਣਾ। ਤੁਸਾਂ ਕਦੇ ਪਿੱਛੇ ਮੁੜੇ ਹੋ ਜਾਂ ਤੁਸਾਂ ਵਾਸਤੇ ਕੋਈ ਪਿੱਛੇ ਮੁੜਿਆ ਹੋਇਆ? ਇਹ ਜਿਹੜਾ ਮੌਜੂ ਹੈ ਨਾ, ਇਸਨੇ ਫਿਰ ਕਿਸੇ ਦਾ ਗੁਫ਼ਤਗੂ ਕਰ ਸਾਂ। ਫਿਲਹਾਲ ਇੱਕ ਸੌਂਗ ਸੁਣੋ, ਸੋਹਣਾ ਜਿਹਾ।

ਜੀ ਇੱਕ ਵਾਰ ਫਿਰ ਸੁਣ ਕੇ ਆਉਣਾ ਜੀ ਖੁਸ਼ ਆਮਦੀਦ ਸੁਣਾ ਆਪਣਾ ਪ੍ਰੋਗਰਾਮ ਸੁਣਾ ਆਪਣੀ ਬੈਠਕ ਪਟਵਾਰੀ ਬੈਠਕ ਜਿਹੜੀ ਕਿ ਨੋਟਿੰਗਮ ਯੂਕੇ ਤੋਂ ਲਾਈਵ ਜਾ ਰਿਹਾ ਔਰ ਰੇਡੀਓ ਫਜ਼ਾ 97.1 ਐਫ ਐਮ ਆਪਾਂ ਤੋਂ ਸਾਡੇ ਕੀ ਸੁਣਨੇ ਪਏ ਹੋ ਤੁਸੀਂ ਨਾਲ ਤੋਂ ਸਾਡੇ ਕੀ ਡੈਬ ਉੱਪਰ ਵੀ ਸੁਣ ਹੀ ਸਕਦੇ ਹੋ ਤਾਂ ਸਾਡਾ ਇਹ ਪ੍ਰੋਗਰਾਮ ਜਿਹੜਾ ਉਹ ਹਰ ਮੰਗਲਵਾਰੇ 3 ਤੋਂ ਗਿਣੀ ਤਾਂ ਸ਼ਾਮੀ 5 ਵਜੇ ਜੀਆਂ ਅਸਾਂ ਲਾਈਵ ਜਾਣੇ ਹੋਣੇ ਹਾਂ ਜੀ ਅਤੇ ਅੱਜ ਨਾਲ ਜਿਹੜਾ ਸਾਡਾ ਮੌਜੂ ਹੈ ਉਹ ਬੜਾ ਹੀ ਜ਼ਬਰਦਸਤ ਔਰ ਦਿਲਚਸਪ ਮੌਜੂ ਹੈ ਕਿ ਏ ਆਈ ਜਿਹੜਾ ਹੈ ਉਹ ਇਨਸਾਨ ਦੀ ਜ਼ਿੰਦਗੀ 'ਚ ਉਸ ਉਹ ਇੱਕ ਸਹੂਲਤ ਬਣੀ ਤਾਂ ਆਇਆ ਜਾਂ ਫਿਰ ਇਨਸਾਨ ਵਾਸਤੇ ਇੱਕ ਨਵਾਂ ਇਮਤਿਹਾਨ ਤਾਂ ਇੱਕ ਨਵਾਂ ਰਫੜ ਜਿਹੜਾ ਉਹ ਏ ਆਈ ਜਿਹੜਾ ਉਹ ਬਾਈ ਛੋੜਿਆ ਇਹ ਵੈਸੇ ਕਾਫੀ ਮੁਸ਼ਕਿਲ ਸਵਾਲ ਹੈ ਕਿਉਂਕਿ ਅਸਾਂ ਅੱਜ ਇੱਕ ਐਸੇ ਦੌਰ 'ਚ ਗੁਜ਼ਰਨੇ ਪਏ ਹਾਂ ਕਿ ਜਿਸਨੇ ਵਿੱਚ ਅਸਾਂ ਸ਼ਾਇਦ ਇਹ ਸਾਰੀਆਂ ਗੱਲਾਂ ਕਰਨਾ ਆਤਮੀ ਤੌਰ ਉੱਪਰ ਥੋੜ੍ਹਾ ਜਿਹਾ ਮੁਸ਼ਕਿਲ ਹੋ ਸੀ ਅਸਾਂ ਏ ਆਈ ਨੇ ਫਾਇਦੇ ਹਵਾਲੇ ਨਾਲ ਗੱਲ ਕੀਤੀ ਸੀ ਲੇਕਿਨ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਸਾਡੇ ਕਾਲ ਕਰਨਾ ਚਾਹੁੰਦੇ ਹੋ ਤਾਂ 0115701071 ਉੱਪਰ ਤੁਸੀਂ ਸਾਡੇ ਕੀ ਕਾਲ ਕਰ ਸਕਦੇ ਹੋ ਇਹ ਸਾਡਾ ਸਟੂਡੀਓ ਨੰਬਰ ਹੈ ਅਤੇ ਨਾਲ ਵਟਸਐਪ ਉੱਪਰ ਮੈਸੇਜ ਵੀ ਤੁਸੀਂ ਇਸੇ ਨੰਬਰ ਉੱਪਰ ਕਰੀ ਸਕਦੇ ਹੋ ਜਨਾਬ ਆਪਣੀ ਜਿਹੜੀ ਤੁਹਾਨੂੰ ਕੋਈ ਵੀ ਰਾਏ ਹੈ ਇਸ ਪ੍ਰੋਗਰਾਮ ਦੇ ਬਾਰੇ ਨਾਲ ਜਾਂ ਵੈਸੇ ਅਗਰ ਕੋਈ ਆਪਣਾ ਪੈਗਾਮ ਦੇਣਾ ਚਾਹੁੰਦੇ ਹੋ ਕੋਈ ਗੀਤ ਆਪਣੀ ਮਰਜ਼ੀ ਨਾਲ ਲਵਾਉਣਾ ਚਾਹੁੰਦੇ ਹੋ ਅਤੇ ਆਪਣੇ ਦਿਲਾਂ ਦੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹੋ ਉਸ ਲੋਕਾਂ ਤੱਕ ਤਾਂ ਤੁਸੀਂ ਜ਼ਰੂਰ ਕਰੀ ਸਕਦੇ ਹੋ ਤਾਂ ਇਸ ਤੋਂ ਪਹਿਲਾਂ ਇੱਕ ਕਾਲ ਆਈ ਸੀ ਲੇਕਿਨ ਅਨਫੋਰਚੁਨੇਟਲੀ ਉਹ ਪਿਕ ਅਸਾਂ ਕੀਤੀ ਲੇਕਿਨ ਉਹ ਰੋਂਗ ਨੰਬਰ ਤੋਂ ਕਿਸੇ ਬੰਦਾ ਕਿਸੇ ਹੋਰ ਕੀ ਟਰਾਈ ਕਰਨਾ ਪਿਆ ਸੀ ਅਤੇ ਚਲੋ ਕੋਈ ਗੱਲ ਨਹੀਂ ਹੋਈ ਜਾਣਾ ਕਦੇ ਮੇਰਾ ਬੰਦਾ ਰੋਂਗ ਤਾਂ ਜਨਾਬ ਪਟਵਾਰੀ ਜ਼ਬਾਨ ਵਿੱਚ ਅਸਾਂ ਗੱਲ ਕਰਨੇ ਪਏ ਸਾਂ ਏ ਆਈ ਨੇ ਬਾਰੇ ਨਾਲ ਤਾਂ ਏ ਆਈ ਨੇ ਜਿੱਥੇ ਫਾਇਦੇ ਨਜ਼ਰੀ ਗੱਲ ਹੈ ਇੱਕ ਅੱਜ ਨੇ ਦੌਰ ਦੀ ਗੱਲ ਕਰੀ ਹੈ ਤਾਂ ਤਾਲੀਮ ਵਿੱਚ ਬੜੀ ਸਹੂਲਤ ਹੈ ਏ ਆਈ ਨੇ ਤੁਸੀਂ ਦੱਸਣੇ ਹੋ ਕਿ ਅੱਜ ਕੱਲ੍ਹ ਦੇ ਦੌਰ ਵਿੱਚ ਬੱਚੇ ਜਿਹੜੇ ਨੇ ਉਹ ਕੋਈ ਵੀ ਗੱਲ ਅਗਰ ਉਹਨਾਂ ਕੀ ਚਾਹੀ ਨਹੀਂ ਹੋਵੇ ਆਪਣੇ ਸਬਜੈਕਟ ਨੇ ਰਿਲੇਟਿਡ ਈਵਨ ਬੱਚੇ ਬੜੇ ਜਿਹੜੇ ਵੀ ਕੋਈ ਕੁਝ ਸਿੱਖਣਾ ਚਾਹੁੰਦਾ ਤਾਂ ਤਾਲੀਮੀ ਮੈਦਾਨ ਵਿੱਚ ਉਹ ਫਟਾਫਟ ਏ ਆਈ ਕੋਲ ਪੁੱਛੀ ਕਿੰਨਾ ਕਿ ਦੱਸ ਨਾ ਏ ਆਈ ਜ਼ਰਾ ਇਸ ਨਾਲ ਕਿਆ ਮਤਲਬ ਤਾਂ ਏ ਆਈ ਉਸਕੀ ਫੌਰਨ ਜਵਾਬ ਵੀ ਚਾਹੀਦੀ ਹੋਣੀ ਜਿਹੜੀ ਕਿ ਇੱਕ ਬਹੁਤ ਬੜੀ ਸਹੂਲਤ ਹੈ ਸਵਾਲ ਚਾਹੇ ਰਿਆਜ਼ੀ ਨਾ ਹੋਵੇ ਸਾਇੰਸ ਨਾ ਹੋਵੇ ਕੰਪਿਊਟਰ ਨਾ ਹੋਵੇ ਬਾਇਓ ਨਾ ਹੋਵੇ ਜਾਂ ਕੋਈ ਹੋਰ ਕਿਸੇ ਐਸੀ ਟੈਕਨੀਕਲ ਚੀਜ਼ ਨੇ ਵਾਲੇ ਵਿੱਚ ਹੋਵੇ ਤਾਂ ਅਗਰ ਉਸਨੇ ਇਲਮ ਵਿੱਚ ਇਹ ਚੀਜ਼ ਹੈ ਤਾਂ ਜ਼ਰੂਰ ਉਹ ਦੇਣੀ ਹੈ ਇਹ ਇਤਨੀ ਬੜੀ ਸਹੂਲਤ ਹੈ ਜਿਹੜੀ ਕਿ ਅਸਾਂ ਹਰ ਬੰਦਾ ਇਸਕੀ ਇਸਤੇਮਾਲ ਕਰਨਾ ਆਪਣੇ ਕਿਰਿਆ ਨਿਕਿਰਿਆ ਮਕਸਦ ਵਾਸਤੇ ਕੋਈ ਆਪਣੇ ਡੇਲੀ ਲਾਈਫ ਰੂਟੀਨ ਕੀ ਕਿਆ ਕੇ ਕਰਨੇ ਵਾਸਤੇ ਤਰਤੀਬ ਦੇਣੇ ਵਾਸਤੇ ਵੀ ਏ ਆਈ ਕੋਲ ਪੁੱਛੀ ਕਿੰਨਾ ਕਿ ਮਾੜੇ ਕੋਲ 8 ਘੰਟੇ ਹੋਣੇ ਤਾਂ ਮੈਂ ਦੱਸ ਮੈਂ ਕਿਸ ਤਰ੍ਹਾਂ ਉਸਕੀ ਮੈਨੇਜ ਕਰਾਂ ਤਾਂ ਏ ਆਈ ਵਿਚਾਰੀ ਜਿਹੜੀ ਆ ਉਹ ਜਿਤਨਾ ਦੱਸੀ ਸਕਣੀ ਹੈ ਉਤਨਾ ਦੱਸਣੀ ਹੈ ਔਰ ਬੜੀ ਜਿਸ ਕਿ ਉਹਨੇ ਨਮਾਸੂਮੀਅਤ ਨਾਲ ਤਾਂ ਬੜੇ ਸੋਹਣੇ ਅੰਦਾਜ਼ ਨਾਲ ਉਸਾਂ ਕੀ ਪੂਰੀ ਗੱਲ ਆਪਣੀ ਬਸ ਤਾਂ ਸੰਗੀ ਦੋਸਤੋ ਗੱਲ ਇਹ ਹੈ ਕਿ ਤੁਸੀਂ ਦੱਸਿਆ ਕਿ ਸਾਡਾ ਅਸਾਂ ਦੋਵੇਂ ਪਹਿਲੂ ਅਸਾਂ ਤੱਕਣੇ ਹੋਣੇ ਹਾਂ ਕਿ ਏ ਆਈ ਨਾ ਇਹ ਜਿਹੜਾ ਤਾਲੀਮ ਉੱਪਰ ਇੰਪੈਕਟ ਹੈ ਜਾਂ ਤਾਲੀਮ ਉੱਪਰ ਜਿਹੜਾ ਇਸ ਨਾਲ ਇਹ ਤੁਸਾਂ ਕੀ ਇੱਕ ਚੀਜ਼ ਨਜ਼ਰ ਆਉਣੀ ਹੈ ਉਸ ਨਾਲ ਫਾਇਦਾ ਤਾਂ ਥਿਆ ਲੇਕਿਨ ਇਸ ਵਿੱਚ ਇੱਕ ਨੁਕਸਾਨ ਵੀ ਹੈ ਕਿ ਜਿਸ ਲਈ ਬੱਚਾ ਜਿਹੜਾ ਉਹ ਹਰ ਸਵਾਲ ਏ ਆਈ ਕੋਲੋਂ ਪੁੱਛਣ ਨਹੀਂ ਪੈਣਾ ਤਾਂ ਉਸਨੇ ਆਪਣੀ ਜ਼ਹਾਨਤ ਜਿਹੜੀ ਹੈ ਨਾ ਉਸਨੇ ਪਰ ਫਿਰ ਸਵਾਲ ਉਸਨੇ ਸ਼ੁਰੂ ਹੋ ਜਾਣੇ ਕਿ ਉਹ ਆਪਣਾ ਦਿਮਾਗ ਕਿਤਨਾ ਇਸਤੇਮਾਲ ਕਰਨਾ ਜਿਹੜੀ ਉਸਨੇ ਆਪਣੇ ਸੋਚਣੇ ਦੀ ਸਲਾਹੀਅਤ ਹੈ ਉਹ ਕਿਆ ਇਸ ਨਾਲ ਮੁਤਾਸਰ ਤਾਂ ਨਹੀਂ ਹੋਣੀ ਵੀ ਕੁਰਾਏ ਨਾ ਹੋਇਆ ਮਤਲਬ ਜਿਹੜੀ ਅੱਲਾਹ ਉਸਕੀ ਸਲਾਹੀਅਤ ਦਿੱਤੀ ਵੀ ਉਹ ਉਸਕੀ ਇਸਤੇਮਾਲ ਹੀ ਨਾ ਕਰੇ ਖਾਲੀ ਏ ਆਈ ਪਰ ਹੀ ਉਹ ਇਨਸਾਰ ਕਰਨਾ ਰਹੇ ਤਾਂ ਲਿਹਾਜ਼ਾ ਇਸ ਨੇ ਜੀ ਇਹ ਗੱਲ ਕਰ ਸਾਂ ਕਿ ਏ ਆਈ ਕਿ ਤੁਸੀਂ ਖਾਲੀ ਇੱਕ ਸ਼ਾਰਟਕੱਟ ਨਾ ਬਣਾਓ ਬਲਕਿ ਉਹ ਇੱਕ ਲਰਨਿੰਗ ਟੂਲ ਹੈ ਕਿ ਜਿੱਥੇ ਤੁਸੀਂ ਕਿਰਾ ਐਸੀ ਜਗ੍ਹਾ ਫਸੀ ਜਾਣੇ ਹੋ ਜਿੱਥੇ ਤੁਸੀਂ ਕਿ ਲੱਗਣਾ ਕਿ ਯਾਰ ਹੁਣ ਕੋਈ ਹੋਰ ਮਾੜੇ ਕੋਲ ਐਸਾ ਬੰਦਾ ਨਹੀਂ ਜਿਸ ਨਾਲ ਮੈਂ ਮਸ਼ਵਰਾ ਕਰਾਂ ਕੋਈ ਐਸਾ ਉਸਤਾਦ ਮਾੜੇ ਕੋਲ ਮੌਜੂਦ ਨਹੀਂ ਤਾਂ ਸਟੂਡੈਂਟਸ ਨਾਲ ਫਿਰ ਇਹ ਕੰਮ ਬਣਨਾ ਕਿ ਫਿਰ ਉਹ ਜਾਣ ਏ ਆਈ ਉੱਪਰ ਆਪਣਾ ਚੈੱਕ ਕਰੀ ਕਿ ਪਹਿਲਾਂ ਕੋਸ਼ਿਸ਼ ਕਰੋ ਆਪਣੇ ਤਰਫੋਂ ਕਿ ਉਸਕੀ ਸੋਲਵ ਕਰਨੇ ਨਹੀਂ ਉਸਕੀ ਹੱਲ ਕਰਨੇ ਨਹੀਂ ਤਾਂ ਕਿ ਤੁਸਾਂ ਪਰ ਕੋਈ ਐਸਾ ਕਹਿਣ ਨਾ ਕਿ ਤੁਸਾਂ ਮਾਇੰਡ ਵੀ ਨਾਲ ਯੂਜ਼ ਹੋਵੇ ਦਿਮਾਗ ਵੀ ਯੂਜ਼ ਹੋਵੇ ਇਸੇ ਨਾਲ ਹੀ ਤੁਸੀਂ ਨਵੀਆਂ ਰਾਹਾਂ ਕੱਢਣੇ ਹੋ ਕੋਈ ਨਵੀਂ ਗੱਲ ਤੁਸੀਂ ਸਿੱਖਣੀ ਅਗਰ ਬਿਲਕੁਲ ਹੀ ਤੁਹਾਨੂੰ ਸਾਰਾ ਏ ਆਈ ਉੱਪਰ ਇਨਸਾਰ ਹੋ ਗਿਆ ਸੀ ਤਾਂ ਇਸ ਨਾਲ ਯਕੀਨਨ ਜਿਹੜਾ ਇੱਕ ਜ਼ਹਿਨੀ ਕਹਿਣ ਇੰਨਾ ਕਿ ਬੰਦੇ ਦੀ ਸਲਾਹੀਅਤ ਹੋਣੀ ਉਸਨੇ ਉੱਪਰ ਫਰਕ ਪੈਣਾ ਹੈ ਤਾਂ ਸੰਗੀ ਦੋਸਤੋ ਅਕਸਰ ਵਾਲਦੈਨ ਕਿ ਜਿਸਲੇ ਅਸਾਂ ਨਿੱਕੇ ਸਨ ਤਾਂ ਮੋਬਾਇਲ ਜ਼ਰੀ ਗੱਲ ਹੈ ਉਸਲੇ ਨਵਾਂ ਨਵਾਂ ਆਇਆ ਸੀ ਨਾ ਤਾਂ ਅਸਾਂ ਜਿਹੜਾ ਮੋਬਾਇਲ ਚਾਹਣੇ ਹੋਣੇ ਸਾਂ ਤਾਂ ਜਿਹੜੇ ਸਾਡੇ ਵੜਕੇ ਵਡੇਰੇ ਹੋਣੇ ਸੀ ਨਾ ਉਹ ਫਟਾਫਟ ਸਾਡੇ ਗਿਆਣੇ ਸੀ ਕਿ ਪੁੱਤਰ ਚਲੋ ਪੜ੍ਹਾਈ ਨਾਲ ਟਾਈਮ ਹੋ ਗਿਆ ਹੁਣ ਫੋਨ ਰੱਖੋ ਲੇਕਿਨ ਹੁਣ ਅੱਜ ਕੱਲ੍ਹ ਨੇ ਦੌਰ ਵਿੱਚ ਵਾਲਦੈਨ ਵਾਸਤੇ ਵੀ ਬੜਾ ਇਮਤਿਹਾਨ ਆ ਗਿਆ ਵਾਲਦੈਨ ਜਿਸਲੇ ਬੱਚੇ ਕੀ ਆਖਣ ਕਿ ਪੁੱਤਰ ਫੋਨ ਰੱਖੋ ਪੜ੍ਹਾਈ ਨੂੰ ਟਾਈਮ ਹੋਈ ਗਿਆ ਲੇਕਿਨ ਅੱਜ ਕੱਲ੍ਹ ਨਹੀਂ ਤਾਂ ਪੜ੍ਹਾਈ ਜਿਹੜੀ ਆ ਉਹ ਜ਼ਿਆਦਾਤਰ ਮੋਬਾਈਲਾਂ ਦੇ ਕੰਪਿਊਟਰ ਅਤੇ ਲੈਪਟੋਪ ਅਤੇ ਜਿਹੜੇ ਟੈਪ ਸ਼ੈਪ ਹੋਈ ਗਏ ਇਸ ਨੇ ਪੁੱਛ
ਤਾਂ ਇਹ ਵਾਲਦਿਆਂ ਨਾਲ ਵੀ ਬੜਾ ਇਮਤਿਹਾਨ ਹੈ ਕਿ ਉਹਨਾਂ ਜਿਹੜਾ ਨਾ ਬੱਚਿਆਂ ਕੀ ਹੁਣ ਉਸ ਅਥਾਰਟੀ ਨਾਲ ਆਖਣੇ ਵਾਸਤੇ ਵੀ ਉਹਨੂੰ ਸੋਚਣ ਪਈ ਹੋਈ ਸਕਣਾ ਸੱਚੀ ਮੁੱਚੀ ਨਾਲ ਕੰਮ ਹੀ ਕਰਨਾ ਹੋਵੇ ਪਿਆ। ਤਾਂ ਹੀ ਆਣੇ ਨਾ ਕਿ ਅੱਜ ਦੇ ਦੌਰ ਵਿੱਚ ਜਿਹੜਾ ਮੋਬਾਈਲ ਹੈ ਉਹ ਸਿਰਫ ਇੱਕ ਖੇਡ ਨਹੀਂ ਬਲਕਿ ਇਹ ਤਾਲੀਮ ਵੀ ਹੈ ਅਤੇ ਇਹ ਮਾਲੂਮਾਤ ਨਾਲ ਇੱਕ ਜ਼ਰੀਆ ਵੀ ਹੈ। ਅਤੇ ਇਸਨੇ 'ਚ ਤੁਸਾਂ ਏ ਆਈ ਨਾਲ ਮਦਦ ਕੀਤੀ ਤਾਂ ਜਾਂ ਹੋਰ ਜਿਹੜੇ ਮੋਬਾਈਲ ਨੇ ਫੰਕਸ਼ਨ ਹੋਣੇ ਉਹ ਉਹਨਾਂ ਕਿ ਤੁਸਾਂ ਇਸਤੇਮਾਲ ਕਰੀ ਤਾਂ ਆਪਣੇ ਜਿਹੜੇ ਪੜ੍ਹਾਈ ਨੇ ਜਾਂ ਫਿਰ ਆਪਣੇ ਰੁਜ਼ਗਾਰ ਨੇ ਮਾਮਲਾਤ ਹੋਣੇ ਉਹਨਾਂ ਕਿ ਤੁਸਾਂ ਹੱਲ ਕਰੀ ਸਕਣੇ ਹੋ। ਤਾਂ ਕਿਉਂਕਿ ਮੋਬਾਈਲ ਕੀ ਹਮੇਸ਼ਾ ਲੋਕ ਜਿਹੜਾ ਨਾ ਉਸਕੀ ਨੈਗੇਟਿਵ ਉਸਨੇ 'ਚ ਹੀ ਕਿੰਨੇ ਨ ਅਕਸਰ ਅਸਾਂ ਸੁਣਿਆ ਉਸੀ ਬਹੁਤ ਮਕਾਮਾਤ ਪਰ ਬਹੁਤ ਜਗ੍ਹਾ ਅਸਾਂ ਇਹ ਗੱਲ ਸੁਣੀ ਉਸੀ। ਲੇਕਿਨ ਮੈਂ ਆਉਣਾ ਕਿ ਹਰ ਚੀਜ਼ ਨੇ ਦੋ ਪਹਿਲੂ ਹੈ। ਮਤਲਬ ਅਗਰ ਸਾਂ ਮੋਬਾਈਲ ਅੱਜ ਨੇ ਦੌਰ ਨਹੀਂ ਗੱਲ ਹੈ ਤੁਸਾਂ ਥੋੜ੍ਹੇ ਪੁਰਾਣੇ ਦੌਰ 'ਚ ਚਲੇ ਜਾਓ ਜਿਸਲੇ ਕਹਿਣ ਕਿ ਦੀਵਾਰ ਕੰਧ ਜਿਸਦੇ ਨਾਲ ਤੁਸੀਂ ਇੱਟ ਬਣਾਉਣੇ ਇੱਟਾਂ ਨਾਲ ਤੁਸੀਂ ਕੰਧ ਬਣਾਉਣੇ ਹੋ ਕੰਧਾਂ ਚਾੜਨੇ ਹੋ ਜਾਂ ਕੋਈ ਮਕਾਨ ਚਾੜਨੇ ਹੋ ਤਾਂ ਹੁਣ ਇੱਟ ਨੇ ਵੀ ਦੋ ਇਸਤੇਮਾਲ ਸੇ ਪੁਰਾਣੇ ਦੌਰ ਦੀ ਚੀਜ਼ ਹੈ। ਤੁਸਾਂ ਭਾਵੇਂ ਚਾਹੀਦਾ ਕਿਸੇ ਨੇ ਸਿਰੇ ਪਰ ਮਾਰੋ ਉਸਨੇ ਸਿਰ ਘੁਲੀ ਚਾਸੀ ਅਤੇ ਜੇ ਉਸ ਹੈਗੇ ਤੁਸੀਂ ਠੀਕ ਇਸਤੇਮਾਲ ਕਰੋ ਤਾਂ ਤੁਸਾਂ ਉਸਨੇ 'ਚ ਇੱਕ ਦੀਵਾਰ ਬਣਾਈ ਸਕਣੇ ਹੋ ਕਿਸੇ ਵਾਸਤੇ ਛੱਤ ਬਣਾਈ ਸਕਣੇ ਹੋ ਕਿਸੇ ਵਾਸਤੇ ਰਾਹ ਬਣਾਈ ਸਕਣੇ ਹੋ ਉਸਨੇ ਨਾਲ ਤਾਂ ਇਹ ਬੰਦੇ ਨੇ ਆਪਣੇ ਇਸਤੇਮਾਲ ਪਰਾਉਣਾ ਕਿ ਤੁਸੀਂ ਉਸਕੀ ਕਿਸ ਤਰੀਕੇ ਨਾਲ ਇਸਤੇਮਾਲ ਕਰਨੇ ਹੋ। ਤਾਂ ਇਹ ਇੱਕ ਦੇਸੀ ਜੀ ਮਿਸਾਲ ਮੈਂ ਤੁਸੀਂ ਇਸ ਵਜ੍ਹਾ ਤੋਂ ਦਿੱਤੀ ਕਿ ਏ ਆਈ ਔਰ ਮੋਬਾਈਲ ਜਾਂ ਅੱਜ ਕੱਲ੍ਹ ਨਹੀਂ ਇਸ ਟੈਕਨੋਲੋਜੀ ਨਾਲ ਵੀ ਸਹਿਮ ਇਹ ਹੀ ਹਾਲ ਹੈ ਕਿ ਅਸਲ ਚੀਜ਼ ਇਹ ਨਹੀਂ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੋਈ ਜਾਓ ਬਿਲਕੁਲ ਹੀ। ਇਸ ਅਸਲ ਮਕਸਦ ਇਸ ਨਾਲ ਇਹ ਹੋਣਾ ਕਿ ਤੁਸੀਂ ਇਹਨਾਂ ਚੀਜ਼ਾਂ ਕੀ ਇਸ ਤਰੀਕੇ ਨਾਲ ਇਸਤੇਮਾਲ ਕਰੋ ਕਿ ਇਹ ਚੀਜ਼ਾਂ ਤੁਸਾਂ ਨੇ ਫਾਇਦੇ ਵਾਸਤੇ ਆਉਣ ਨਾ ਕਿ ਤੁਸਾਂ ਨੇ ਨੁਕਸਾਨ ਵਾਸਤੇ ਜਾਂ ਫਿਰ ਕਿਸੇ ਹੋਰ ਬੰਦੇ ਨੇ ਨੁਕਸਾਨ ਵਾਸਤੇ। ਤਾਂ ਫਿਰ ਇਸ ਸਾਡੇ ਇਸ ਸੈਗਮੈਂਟ ਵਿੱਚ ਇਹ ਸਵਾਲ ਜ਼ਰੂਰ ਬਣਨਾ ਹੈ ਕਿ AI ਇਸਤੇਮਾਲ ਕਰਨਾ ਬੱਚਾ ਜਾਂ ਨਹੀਂ ਕਰਨਾ। ਅਸਲ ਚੀਜ਼ ਇਹ ਹੈ ਕਿ ਉਹ AI ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਪਿਆ। ਅਗਰ ਉਸ ਨਾਲ ਇਸਤੇਮਾਲ ਇੱਕ ਮਸਬਤ ਵੇ ਵਿੱਚ ਹੈ ਇੱਕ ਮਸਬਤ ਤਰੀਕੇ ਵਿੱਚ ਹੈ ਤਾਂ ਫਿਰ ਜ਼ਰੂਰ ਉਸਕੀ ਕੰਟੀਨਿਊ ਕਰਨਾ ਚਾਹੀਦਾ। ਥੋੜ੍ਹਾ ਜਿਹਾ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਪਰ ਤਾਂ ਕਿ ਕੋਈ ਬੇਰਾ ਰਵੀ ਨਾ ਬੰਦਾ ਸ਼ਿਕਾਰ ਨਾ ਹੋਵੇ। ਬਾਕੀ ਜਿਲ੍ਹਾ ਬੰਦਾ ਥੋੜ੍ਹਾ ਜਿਹਾ ਸਿਆਣਾ ਹੋਏਗਾ ਅੱਛਾ ਤਗੜਾ ਹੋਏਗਾ ਅੱਛਾ ਜਿਸਲੇ ਉਸਕੀ ਇਸ ਚੀਜ਼ ਨਾਲ ਅਹਿਸਾਸ ਹੋਏਗਾ ਅੱਛਾ ਕਿ ਵਕਤ ਜਿਹੜੀ ਆ ਉਹ ਬੜੀ ਦੌਲਤ ਹੈ ਔਰ ਆਪਣਾ ਵਕਤ ਜਿਹੜਾ ਉਹ ਠੀਕ ਜਗ੍ਹਾ ਪਰ ਠੀਕ ਬੰਦਿਆਂ ਨਾਲ ਠੀਕ ਰਸਤੇ ਪਰ ਲਾਉਣਾ ਚਾਹੀਦਾ ਤਾਂ ਉਸ ਤੋਂ ਬਾਅਦ ਚਾਂਸ ਬੰਦੇ ਨੇ ਘੱਟ ਹੋਣੇ। ਲੇਕਿਨ ਅਰਲੀ ਔਨ ਥੋੜ੍ਹੀ ਜਿਹੀ ਪੇਰੈਂਟਸ ਨਹੀਂ ਜਾਂ ਵਾਲਦੈਨ ਨਹੀਂ ਆਖ ਹੀ ਸਕਦੇ ਹਾਂ ਕਿ ਇੱਕ ਬਹੁਤ ਬੜੀ ਜ਼ਿੰਮੇਵਾਰੀ ਹੈ ਅੱਜ ਨੇ ਇਸ ਜਦੀਦ ਦੌਰ ਵਿੱਚ। ਕਿਉਂਕਿ ਬੱਚਿਆਂ ਕੋਲ ਐਕਸੈਸ ਹੋਣਾ ਸਾਰੀ ਦੁਨੀਆ ਨਾ ਉਹ ਹਰ ਜਗ੍ਹਾ ਨਾ ਇੱਕ ਮਾਹੌਲ ਤਖਣੇ ਕਿ ਜਿਹੜਾ ਕਿਉਂਕਿ ਬੱਚਾ ਪਾਕਿਸਤਾਨ 'ਚ ਰਹਿਣਾ ਪਿਆ ਜਾਂ ਕਿਸੇ ਐਸੀ ਜਗ੍ਹਾ ਰਹਿਣਾ ਪਿਆ ਕਿਸੇ ਗ੍ਰਾਮ ਕਿਸੇ ਐਸੇ ਇਲਾਕੇ ਵਿੱਚ ਰਹਿਣਾ ਕਿ ਜਿੱਥੇ ਹੋਈ ਸਕਣਾ ਬੁਨਿਆਦੀ ਸਹੂਲਤਾਂ ਉਸ ਤਰ੍ਹਾਂ ਨਾ ਹੋਣ। ਲੇਕਿਨ ਅਗਰ ਮੋਬਾਈਲ ਫੋਨ ਉਸਨੇ ਕੋਲ ਆਇਆ ਤਾਂ ਉਸਕੀ ਪਤਾ ਹੋ ਸੀ ਕਿ ਲੋਕ UK ਨਹੀਂ ਲਾਈਫ ਜਿਹੜੀ ਆ ਉਹ ਕਿਸ ਤਰ੍ਹਾਂ ਗੁਜ਼ਾਰਨੇ ਪਏ ਅਮਰੀਕਾ 'ਚ ਕਿਆ ਹੋਣਾ ਪਿਆ ਅਤੇ ਦੁਨੀਆ ਨੇ ਹੋਰ ਜਿਹੜੇ ਤਰੱਕੀ ਯਾਫਤਾ ਮੁਲਕ ਹੈ ਉੱਥੇ ਕਿਆ ਕੁਝ ਹੋਣਾ ਪਿਆ ਤਾਂ ਉਸਨੇ 'ਚ ਉਸਕੀ ਫਾਇਦਾ ਹੋਣਾ। ਲੇਕਿਨ ਇਸਨੇ 'ਚ ਅਗਰ ਪੇਰੈਂਟਸ ਨਹੀਂ ਵਾਲਦੈਨ ਨਹੀਂ ਅੱਛੀ ਗਾਈਡਲਾਈਨ ਹੋਵੇ ਤਾਂ ਬੱਚਾ ਜਿਹੜਾ ਉਹ ਕਾਫੀ ਅੱਗੇ ਜਾਈ ਸਕਣਾ। ਤਾਂ ਸੰਗੀਓ ਵੈਸੇ ਅੱਜ ਨਾ ਇੱਕ ਸਵਾਲ ਤੁਸਾਂ ਕੋਲ ਇੱਕ ਕਰਨਾ ਚਾਹੁੰਦਾ ਕਿ ਤੁਸਾਂ ਜਿਹੜਾ ਨਾ AI ਕੀ ਆਪੋ ਦਾ ਨਿਸ਼ਚਿਤ ਤੌਰ ਪਰ ਕਦੋਂ ਇਸਤੇਮਾਲ ਕੀਤਾ ਅਤੇ ਸਭ ਤੋਂ ਪਹਿਲਾਂ ਕਿਹੜਾ ਸਵਾਲ ਹੈ ਜਿਹੜਾ ਤੁਸਾਂ AI ਕੋਲੋਂ ਪੁੱਛਿਆ ਸੀ। ਵੈਸੇ ਸ਼ੁਗਲੇ ਨਹੀਂ ਗੱਲ ਦੱਸਾਂ ਅਕਸਰ ਤੁਸਾਂ ਇਹ ਸੋਸ਼ਲ ਮੀਡੀਆ ਤੱਕਣੇ ਹੋ ਸੋ ਕਈ ਬੰਦੇ AI ਕੋਲੋਂ ਪੈਸੇ ਮੰਗਣੇ ਹੋਣੇ ਪਏ AI ਸਾਡੇ ਗਿਦਾਰ ਚਾਹੀਦੇ ਅਤੇ ਉਹ ਮੈਂ ਇੱਕ ਪਿਛਲੇ ਦਿਨਾਂ 'ਚ ਰੀਲ ਤੱਕੀ ਤਾਂ ਉਸਨੇ ਬੜਾ ਮਜ਼ਾ ਆਇਆ ਉਸ ਬੜੀ ਅੱਛੀ ਮਤਲਬ ਕਿ ਕ੍ਰੀਏਟਿਵ ਕੰਮ ਕੀਤਾ ਸੀ AI ਕੀ ਆਉਣਾ ਮੈਂ ਪੈਸੇ ਦੇ ਤਾਂ ਉਹ ਆਉਣੀ ਪੈਸੇ ਤਾਂ ਮੈਂ ਤੁਹਾਡੇ ਕਿੰਨਾ ਦੇ ਸਕਣੀ। ਹਾਂ ਮੈਂ ਤੂੰ ਕਿ ਮਸ਼ਵਰੇ ਦੇ ਸਕਣੀ ਹਾਂ ਕਿ ਤੂੰ ਪੈਸੇ ਕਿਸ ਤਰ੍ਹਾਂ ਕਮਾਈ ਸਕਣਾ। ਤਾਂ ਚਲੋ ਜੀ ਇਹ ਤਾਂ ਸ਼ੁਗਲਾ ਨਹੀਂ ਗੱਲ ਸੀ ਅਤੇ ਵੈਸੇ ਤੁਸਾਂ AI ਕੋਲੋਂ ਕਿਹੜਾ ਸਵਾਲ ਕੀਤਾ ਜਾਂ AI ਨੇ ਜਿਹੜਾ ਸਾਰਿਆਂ ਤੋਂ ਪਹਿਲਾਂ ਇਸਤੇਮਾਲ ਤੁਸਾਂ ਕੀ ਯਾਦ ਹੈ ਅਤੇ ਜਾਂ ਤੁਸੀਂ ਸਮਝਣੇ ਹੋ ਬਈ AI ਤੁਸਾਂ ਨਾਲ ਕੋਈ ਕੰਮ ਬਹੁਤ ਆਸਾਨ ਕੀਤਾ ਅਤੇ ਉਸ ਹਵਾਲੇ ਨਾਲ ਤੁਸੀਂ ਸਾਡੇ ਇਸ ਪ੍ਰੋਗਰਾਮ ਨਾਲ ਹਿੱਸਾ ਬਣੀ ਸਕਦੇ ਹੋ ਸਾਡੇ ਕੀ ਕਾਲ ਕਰੀ ਅਤੇ ਦੱਸੀ ਸਕਦੇ ਹੋ ਆਪਣੇ ਇਸ ਐਕਸਪੀਰੀਅੰਸ ਕੀ ਆਪਣੇ ਇਸ ਤਜਰਬੇ ਕੀ 0115-7100-971 ਇਹ ਸਾਡਾ ਸਟੂਡੀਓ ਨੰਬਰ ਹੈ ਇਸ ਨੰਬਰ ਤੋਂ ਸਾਡੇ ਕੀ ਕਾਲ ਕਰੀ ਸਕਦੇ।

AI ਨੇ ਜਿਹੜੇ ਕੁਝ ਨੁਕਸਾਨ ਹੈ ਉਸ ਹਵਾਲੇ ਨਾਲ ਅਗਰ ਅਸਾਂ ਗੱਲ ਕਰੀਏ ਤਾਂ ਇਸਨੇ ਸਾਰਿਆਂ ਤੋਂ ਬੜੀ ਗੱਲ ਇਹ ਹੈ ਕਿ ਫੇਕ ਨਿਊਜ਼ ਜਾਂ ਫੇਕ ਮਾਲੂਮਾਤ ਨਾਲ ਇੱਕ ਸਿਲਸਿਲਾ ਜਿਹੜਾ ਇੱਕ ਤੁਸੀਂ ਅੱਜ ਕੱਲ੍ਹ ਤੱਕ ਉਸ ਕਿਸੇ ਵੀ ਬੰਦੇ ਨੇ ਮਤਲਬ ਕਿਸੇ ਨਹੀਂ ਕਿਸੇ ਸਿਲੈਬ੍ਰਿਟੀ ਨਹੀਂ ਕਿਸੇ ਬੜੀ ਸ਼ਖਸੀਅਤ ਨਹੀਂ ਡੈਥ ਨਹੀਂ ਖਬਰ ਕਿਸੇ ਨੇ ਸ਼ਾਦੀ ਨਹੀਂ ਖਬਰ ਕਿਸੇ ਨੇ ਕਿਸ ਤਰ੍ਹਾਂ ਇੱਕ ਜਹਿਲੀ ਤਸਵੀਰਾਂ ਬਣਾਈ ਤਾਂ ਕਿਸੇ ਨੇ ਜਹਿਲੀ ਆਵਾਜ਼ ਬਣਾਈ ਤਾਂ ਉਸਨੇ ਨਾਲ ਫਰੋਡ ਕਰਨਾ ਮੁਖਤਲਿਫ ਕੰਪਨੀਆਂ ਨੇ ਨਾਇਆਂ ਪਰ ਔਰ ਜਹਿਲੀ ਵੀਡੀਓ ਬਣਾਈ ਤਾਂ ਬੰਦਿਆਂ ਕੀ ਬਲੈਕਮੇਲ ਕਰਨਾ।

ਤਾਂ ਕਈ ਦਫ਼ਾ ਇਸ ਤਰ੍ਹਾਂ ਹੋਣਾ ਕਿ ਕੁਝ ਵੀਡੀਓ ਐਸੀਆਂ ਹੋਣੀਆਂ ਜਿਹੜੀਆਂ ਅਸਾਂ ਤੱਕਣੀਆਂ ਤਾਂ ਅਸਾਂ ਕੀ ਇਹ ਲੱਗਣਾ ਹੈ ਕਿ ਬਿਲਕੁਲ ਇਹ ਸੱਚ ਲੱਗਣੀਆਂ ਨੇ, ਲੇਕਿਨ ਹਕੀਕਤ ਉਸਨੇ ਨਾਲੋਂ ਕਾਫ਼ੀ ਮੁਖਤਲਿਫ ਹੋਣੀ। ਤਾਂ ਇਸ ਵਜ੍ਹਾ ਤੋਂ ਇਸਨੇ 'ਚ ਮੈਸੇਜ ਹੀ ਇਹੀ ਹੈ ਕਿ ਜਿਸ ਲਈ ਤੁਸਾਂ ਕਿ ਕੋਈ ਵੀ ਐਸਾ ਕੋਈ ਐਸੀ ਵੀਡੀਓ, ਕੋਈ ਅੱਜ ਕੱਲ੍ਹ ਦੇ ਦੌਰ 'ਚ ਐਸੀ ਨਿਊਜ਼, ਕੋਈ ਐਸੀ ਤੁਸਾਂ ਕਿ ਖਬਰ ਜਿਸ ਲਈ ਮਿਲਣੀ ਨਾ, ਤਾਂ ਕੋਸ਼ਿਸ਼ ਕਰੋ ਕਿ ਉਸ ਖਬਰ ਕੀ ਤਸਦੀਕ ਕਰੀ ਗਿਨੋ, ਕਿਉਂਕਿ ਉਸਦੀ ਤਸਦੀਕ ਜਿਹੜੀ ਆ ਬਹੁਤ ਜ਼ਰੂਰੀ ਆ ਅੱਜ ਕੱਲ੍ਹ ਦੇ ਦੌਰ ਵਿੱਚ। ਤੁਸੀਂ ਕਿਸੇ ਪਰ ਟਰੱਸਟ ਨਹੀਂ ਕਰੀ ਸਕਣੇ ਇਸ ਹਵਾਲੇ ਨਾਲ ਕਿ ਇਹ ਨਿਊਜ਼ ਆਇਆ ਠੀਕ ਹੈ ਜਾਂ ਨਹੀਂ ਹੈ। ਉਸ ਨਾਲ ਫਿਰ ਬਿਹਤਰ ਤਰੀਕਾ ਇਹ ਹੀ ਹੈ ਕਿ ਤੁਸੀਂ ਆਪਣੇ ਇੱਕ ਦੋ ਕਰੀਬੀ ਸੰਗੀਆਂ ਦੋਸਤਾਂ ਨਾਲ ਜਾਂ ਫੈਮਿਲੀ ਮੈਂਬਰਸ ਨਾਲ ਪਹਿਲਾਂ ਇਹ ਗੱਲ ਸ਼ੇਅਰ ਕਰੋ। ਜਿਹੜੇ ਏ ਆਈ ਕੀ ਜਾਂ ਸੋਸ਼ਲ ਮੀਡੀਆ ਨਾਲ ਕਿਸੇ ਹੱਦ ਤੱਕ ਕਨੈਕਟ ਹੋਣੇ, ਤਾਂ ਉਹ ਤੁਸੀਂ ਕੀ ਦੱਸੀ ਸਕਣੇ ਬਿਹਤਰ ਤਰੀਕੇ ਨਾਲ ਕਿ ਕਿਆ ਵਾਕਿਆ ਇਹ ਜਿਹੜੀ ਖਬਰ ਹੈ ਇਹ ਸੱਚੀ ਹੈ ਜਾਂ ਝੂਠੀ ਹੈ। ਬਾਕੀ ਸੰਗੀ ਦੋਸਤੋ, ਹੁਣ ਜ਼ਾਹਰੀ ਗੱਲ ਹੈ ਸਾਡਾ ਅੱਜ ਨਾ ਜਿਹੜਾ ਪ੍ਰੋਗਰਾਮ ਹੈ ਉਹ ਬੇਸਿਕਲੀ ਉਸਨੇ 'ਚ ਮਰਕਜ਼ ਏ ਆਈ ਨਹੀਂ ਬਲਕਿ ਉਸਨੇ 'ਚ ਮਰਕਜ਼ ਜਿਹੜਾ ਹੈ ਉਹ ਇਨਸਾਨ ਹੈ। ਅਤੇ ਸਾਡੇ ਪ੍ਰੋਗਰਾਮ ਨਾਲ ਤਕਰੀਬਨ ਇੱਕ ਘੰਟਾ ਅਤੇ 19 ਮਿੰਟ ਗੁਜ਼ਰੀ ਚੁੱਕੇ, ਅਤੇ 5 ਵਜੇ ਤੱਕ ਸਾਡਾ ਤੁਹਾਨੂੰ ਸਾਥ ਹੈ। 3 ਤੋਂ ਕੀ ਤਾਂ 5 ਵਜੇ ਤੱਕ ਨੋਟਿੰਗਮ ਤੋਂ ਅਸਾਂ ਲਾਈਵ ਹੱਸਣੇ ਆ ਤੁਸਾਂ ਵਾਸਤੇ। ਅਤੇ ਹੁਣ ਅਸਾਂ ਗੱਲ ਕਰਸਾਂ ਕਿ ਆਪਣੇ ਦਿਲਾਂ ਦੀ ਗੱਲ ਕਰਸਾਂ, ਤਾਂ ਦਿਲਾਂ ਦੀ ਗੱਲ ਮੈਂ ਥੋੜ੍ਹਾ ਜਿਹਾ ਸਾਹ ਕਿ ਨਹੀਂ ਤਾਂ ਮੈਂ ਤਾਂ ਕਰਨਾ। ਮੈਂ ਆਉਣਾ ਯਾਰ ਇਹ ਗੱਲ ਐਸੀ ਹੈ ਕਿ ਏ ਆਈ ਕੋਲ ਮਲੂਮਾਤ ਤਾਂ ਹੋ ਹੀ ਸਕਣੀ ਪਰ ਇਨਸਾਨ ਜਾਂ ਅਹਿਸਾਸ ਜਿਹੜਾ ਉਹ ਏ ਆਈ ਕੋਲ ਸ਼ਾਇਦ ਨਹੀਂ ਹੋ ਸਕਣਾ, ਇੱਕ ਬੜਾ ਸਵਾਲ ਹੈ। ਤਾਂ ਇਹ ਇਹਨਾਂ ਤਾਂ ਇਨਸਾਨ ਨਾਲ ਜ਼ਰੀ ਗੱਲ ਹੈ, ਆਰਟੀਫਿਸ਼ਲ ਜਿਹੜਾ ਇੱਕ ਇੰਟੈਲੀਜੈਂਸ ਹੈ, ਮਸਨੂਈ ਜ਼ਹਾਨਤ ਹੈ, ਉਸ ਨਾਲ ਔਰ ਇਨਸਾਨ ਨਾਲ ਇੱਕ ਕੰਪੈਰੀਜ਼ਨ ਹੈ ਜਾਂ ਇੱਕ ਜਿਸਕੀ ਆਣ ਨਾ ਕਿ ਦੋਵਾਂ ਕੀ ਇੱਕ ਕਹਿ ਜਾਈ ਰੱਖੀ ਤਾਂ ਕਈ ਵਾਰੀ ਅਸਾਂ ਤੱਕਣੇ ਹੋਣੇ ਹਾਂ। ਅਤੇ ਉਸਕੀ ਤੁਸੀਂ ਕਿਸ ਤਰ੍ਹਾਂ ਤੱਕਣੇ ਹੋ ਭਾਈ, ਏ ਆਈ ਕੋਲ ਮਲੂਮਾਤ ਹੋ ਸਕਣੀ ਪਰ ਇਨਸਾਨ ਕੋਲ ਅਹਿਸਾਸ ਹੈ। ਏ ਆਈ ਤੁਸਾਂ ਨਾਲ ਪੈਗਾਮ ਲਿਖੀ ਸਕਣਾ ਪਰ ਮਾਊਨੀ ਆਵਾਜ਼ਾਂ ਵਿੱਚ ਤੁਸਾਂ ਕੀ ਉਸ ਤਰ੍ਹਾਂ ਆਵਾਜ਼ ਨਹੀਂ ਦੇ ਸਕਣਾ, ਉਹ ਤੁਸਾਂ ਕੀ ਜਿਹੜਾ ਇੱਕ ਸਰੂਰ ਜਾਂ ਇੱਕ ਤੁਸਾਂ ਕੀ ਹੁਬ ਜਿਹੜੀ ਆ ਉਹ ਜਿਹੜੀ ਮਹਿਸੂਸ ਹੋਣੀ ਉਹ ਨਹੀਂ ਹੋ ਸਕਣੀ। ਅਤੇ ਦੂਆ ਇੱਕ ਹੋਰ ਗੱਲ ਇਹ ਹੈ ਕਿ ਏ ਆਈ ਜਿਹੜਾ ਨਾ ਉਹ ਤਸਵੀਰ ਤਾਂ ਬਣਾਈ ਸਕਣਾ ਪਰ ਉਹ ਗੀਤ ਤਸਵੀਰ ਤਾਂ ਉਹ ਬਣਾਈ ਸਕਣਾ ਪਰ ਉਹ ਯਾਦਾਂ ਵਾਪਸ ਨਹੀਂ ਆਉਣੀ ਸਕਣੀਆਂ। ਅਤੇ ਇਸ ਵਜ੍ਹਾ ਤੋਂ ਏ ਆਈ ਇਨਸਾਨ ਨਾਲ ਮੁਤਬਾਦਲ ਕਿਸ ਤਰ੍ਹਾਂ ਹੋ ਸਕਣਾ, ਤਾਂ ਨਾ ਏ ਆਈ ਤੁਸਾਂ ਕੀ ਕੋਈ ਗੀਤ ਸੁਜੈਸਟ ਕਰੀ ਸੀ ਭਾਈ ਤੁਸਾਂ ਜਨਾਬ ਆਏ ਗੀਤ ਜਿਹੜਾ ਨਾ ਸੁਣੋ ਤਾਂ ਤੁਸਾਂ ਨੇ ਕਿਆ ਕੋਈ ਦਿਲ ਹੈਗੀ ਥੋੜ੍ਹਾ ਜਿਹਾ ਸਕੂਨ ਲੱਭੀ ਜੈਸੀ ਜਾਂ ਕੋਈ ਅਜਿਹੀ ਗੱਲ ਹੋਈ ਅਸੀਂ, ਲੇਕਿਨ ਤੁਸਾਂ ਨੇ ਦੁੱਖ ਕੀ ਸਮਝਣੇ ਵਾਸਤੇ ਤੁਸਾਂ ਕੀ ਆਪਣੀ ਕੋਈ ਗੱਲ ਸ਼ੇਅਰ ਕਰਨੇ ਵਾਸਤੇ ਫਿਰ ਵੀ ਕਿਸੇ ਬੰਦੇ ਨਹੀਂ ਲੋੜ ਪੈ ਸੀ ਜਿਹੜਾ ਤੁਸਾਂ ਨੇ ਅਹਿਸਾਸ ਕੀ ਸੁਣੀ ਤਾਂ ਤੁਸਾਂ ਕੀ ਆਪਣਾ ਇੱਕ ਅਹਿਸਾਸ ਦਿਲਾ ਸੀ ਕਿ ਹਾਂ ਯਾਰ ਵਾਕਿਆ ਮੈਂ ਵੀ ਮੌਜੂਦ ਹਾਂ ਤੁਹਾਡੇ ਵਾਸਤੇ ਹਾਂ, ਤਾਂ ਉਹ ਇਨਸਾਨ ਹੀ ਕਰੀ ਸਕਣਾ, ਉਹ ਏ ਆਈ ਨਹੀਂ ਕਰੀ ਸਕਣਾ। ਤਾਂ ਏ ਆਈ ਇਨਸਾਨ ਨਾਲ ਮੁਤਬਾਦਲ ਮਾੜੇ ਖਿਆਲ ਵਿੱਚ ਤਾਂ ਸ਼ਾਇਦ ਕਦੇ ਵੀ ਨਹੀਂ ਹੋ ਸਕਣਾ। ਤੁਸਾਂ ਇਸ ਹਵਾਲੇ ਨਾਲ ਅਗਰ ਕੋਈ ਆਖਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸਾਂ ਆਪਣੀ ਕੀਮਤੀ ਰਾਏ ਨਾਲ ਇਜ਼ਹਾਰ ਉਹ ਕਰੀ ਸਕਣੇ ਹੋ। ਤਾਂ ਪਰਦੇਸੀ ਬੰਦੇ ਨੇ ਲਾਈਫ ਵਿੱਚ ਏ ਆਈ ਨਾਲ ਜਿਹੜਾ ਨਾ ਇੱਕ ਬੜਾ ਰੋਲ ਹੈ, ਔਰ ਪਰਦੇਸ ਵਿੱਚ ਜਿਹੜਾ ਸੱਸਨੇ ਹਾਂ ਤਾਂ ਸਾਡੇ ਕੀ ਕੁਝ ਮੁਸ਼ਕਲਾਂ ਦੱਸਣੀਆਂ ਹਨ। ਉਸਨੇ 'ਚ ਇੱਕ ਬੜੀ ਮੁਸ਼ਕਲ ਇਹ ਵੀ ਹੈ ਕਿ ਜ਼ਬਾਨ ਇਨਸਾਨ ਕੀ ਸਮਝਣੀ ਅਸਣੀ, ਅਤੇ ਅੱਜ ਕੱਲ੍ਹ ਨੇ ਇਸ ਜਦੀਦ ਦੌਰ ਵਿੱਚ ਦੱਸਾਂ ਕੀ ਸਿੱਖਣੇ ਵਾਸਤੇ ਅਗਰ ਬੰਦਾ ਸਿੱਖਣੇ ਨਹੀਂ ਜਸਤਜੂ ਹੋਵੇ, ਲਗਨ ਹੋਵੇ ਉਸਨੇ ਵਿੱਚ, ਤਾਂ ਉਹ ਕਿਸੇ ਵੀ ਜ਼ਬਾਨ 'ਚ, ਚਾਹੇ ਉਹ ਅੰਗਰੇਜ਼ੀ ਹੈ ਜਾਂ ਯੂਰਪ ਨੇ ਕਿਸੇ ਮੁਲਕਾਂ ਵਿੱਚ ਹੈ, ਇਟਲੀ ਵਿੱਚ ਰਹਿਣਾ ਤਾਂ ਇਟਾਲੀਅਨ ਹੈ ਜਾਂ ਕੋਈ ਹੋਰ ਕਿਸੇ ਕੰਟਰੀ ਵਿੱਚ ਹੈ ਜਿੱਥੇ ਡੱਚ ਹੈ ਜਾਂ ਕੋਈ ਹੋਰ ਮੁਖਤਲਿਫ ਜ਼ਬਾਨਾਂ ਹਨ, ਉਹਨਾਂ ਕੀ ਤੁਸੀਂ ਬੜੇ ਅੱਛੇ ਤਰੀਕੇ ਨਾਲ ਸਮਝੀ ਸਕਣੇ ਹੋ, ਅਤੇ ਉਹਨਾਂ ਨਾਲ ਤਰਜਮਾ ਤੁਸੀਂ ਕਰੀ ਸਕਣੇ ਹੋ। ਮੁਖਤਲਿਫ ਏ ਆਈ ਨੇ ਪਲੇਟਫਾਰਮ ਕੀ ਯੂਜ਼ ਕਰੀ ਤਾਂ

ਜੀ ਸਾਈਂ ਦੋਸਤੋ, ਇੱਕ ਕਾਲਰ ਸਾਡੇ ਨਾਲ ਮੌਜੂਦ ਸੀ ਫਖਰਾ ਮਿਰਜ਼ਾ ਨੋਟਿੰਗਮ ਤੋਂ, ਅਤੇ ਉਹਨਾਂ ਇਹ ਗੱਲ ਕੀਤੀ ਕਿ AI ਨੇ ਜਿਹੜਾ ਇਸਤੇਮਾਲ ਹੈ ਜਾਂ ਅੱਜ ਕੱਲ੍ਹ ਨੇ ਜਦੀਦ ਜਿਹੜੀਆਂ ਚੀਜ਼ਾਂ ਨੂੰ ਉਹਨਾਂ ਨਾਲ ਇਸਤੇਮਾਲ, ਇਹ ਸਾਡੇ ਆਪਣੇ ਹੱਥਾਂ ਵਿੱਚ ਹੈਗੇ, ਅਸਾਂ ਇਸ ਕੀ ਕਿਸ ਤਰੀਕੇ ਨਾਲ ਇਸਤੇਮਾਲ ਕਰਨੇ, ਅਗਰ ਅਸਾਂ ਚਾਹੀਏ ਤਾਂ ਇਸ ਕੀ ਆਪਣੇ ਫਾਇਦੇ ਵਿੱਚ ਇਸਤੇਮਾਲ ਕਰੀਏ ਜਾਂ ਆਪਣੇ ਨਾਲ ਜੁੜੇ ਲੋਕਾਂ ਨੇ ਫਾਇਦੇ ਵਿੱਚ ਇਸਤੇਮਾਲ ਕਰੀਏ, ਅਤੇ ਜੇ ਅਸਾਂ ਚਾਹੀਏ ਤਾਂ ਅਸਾਂ ਇਸ ਕੀ ਨੁਕਸਾਨ ਵੀ ਕਿਸੇ ਨਾਲ ਕਰੀ ਸਕਦੇ ਹਾਂ, ਜਿਸ ਤਰ੍ਹਾਂ ਵਾ ਗੈਸੋਂ ਕੀ ਦੱਸਿਆ ਕਿ ਫੇਕ ਨਿਊਜ਼, ਫੇਕ ਵੀਡੀਓਜ਼, ਕੋਈ ਅਫਵਾਹ ਫੈਲਾਈ ਛੋੜਨੀ, ਕੋਈ ਐਸੀ ਗੱਲ ਕਿਸੇ ਨੇ ਬਾਰੇ ਵਿੱਚ ਸੋਸ਼ਲ ਮੀਡੀਆ ਉੱਪਰ ਜਾਂ ਕਿਸੇ ਵੀ ਐਸੇ ਪਲੇਟਫਾਰਮ ਉੱਪਰ ਫੈਲਾਈ ਛੋੜੋ ਜਿਸ ਨਾਲ ਉਹ ਹਕੀਕਤ ਨਾਲ ਕੋਈ ਤਲਕ ਨਾ ਹੋਵੇ, ਜਾਂ ਕਿਸੇ ਨਾਲ ਫਰਾਡ ਕਰਨਾ, ਉਹ ਵੀ ਮਤਲਬ AI ਨਜ਼ਰੀਏ ਲੋਕ ਫੇਕ ਕਾਲਸ ਵਗੈਰਾ ਜਾਂ ਫਿਰ ਫੇਕ ਵੋਇਸ ਵਗੈਰਾ ਉਹ ਜਨਰੇਟ ਕਰੀਦਾ, ਤਾਂ ਉਹ ਇਸ ਤਰ੍ਹਾਂ ਨੇ ਕੰਮ ਕਰੀ ਕਿ ਨਹੀਂ। ਤਾਂ ਜਨਾਬ, ਸਾਡਾ ਜਿਹੜਾ ਟੋਪਿਕ ਹੈ ਉਸ ਕੀ ਥੋੜ੍ਹਾ ਜਿਹਾ ਅੱਗੇ ਵਧਾਉਣੇ ਹਾਂ ਕਿ ਇੱਕ ਬੜਾ ਅਹਿਮ ਸਵਾਲ ਹੈ ਕਿ ਕਿਆ ਇਨਸਾਨ ਜਿਹੜਾ ਉਹ AI ਕੀ ਇਸਤੇਮਾਲ ਕਰੀ ਤਾਂ ਇਕੱਲਾ ਹੋਈ ਜਾ ਸੀ। ਤੁਸਾਂ ਇਸ ਹਵਾਲੇ ਨਾਲ ਕਿਆ ਆਖਣੇ ਹੋ, ਤੁਸਾਂ ਇਸ ਕੀ ਕਿਸ ਤਰ੍ਹਾਂ ਤੱਕਣੇ ਹੋ ਕਿ ਜਿਸਲਾ ਬੰਦਾ ਆਪਣੀ ਹਰ ਗੱਲ ਜਿਹੜੀ ਹੈ ਉਹ AI ਨਾਲ ਕਰਸੀ, ਹਰ ਮਸਲੇ ਨਾਲ ਹੱਲ ਉਸ AI ਕੋਲੋਂ ਪੁੱਛਣਾ, ਤਾਂ ਜਿਹੜੇ ਅਸਲੀ ਲੋਕ ਹੈ, ਜਿਹੜੇ ਅਸਲੀ ਰਿਸ਼ਤੇ ਵੇ ਸਾਡੇ, ਉਹਨਾਂ ਕੋਲੋਂ ਕਿਆ ਅਸਾਂ ਦੂਰ ਨਾ ਹੋਈ ਜਾ ਸਾਂ। ਅਤੇ ਵੈਸੇ ਇੱਕ ਚੀਜ਼, ਮਤਲਬ ਜਿਹੜਾ AI ਨਾਲ ਇਹ ਦੌਰ ਅਸਾਂ ਤੱਕਣੇ ਹਾਂ, ਤਾਂ ਇਹ ਅਕਸਰ ਲੋਕਾਂ ਦੇ ਜ਼ਿਹਨਾਂ 'ਚ ਸਵਾਲ ਅਸਣਾ ਕਿ ਪਹਿਲਾਂ ਜਿਸਲੇ ਲੋਕਾਂ ਕੀ ਕੋਈ ਮਸਲਾ, ਕਿਸੇ ਸਟੂਡੈਂਟ ਕੀ ਕੋਈ ਗੱਲ ਉਹ ਸਿੱਖਣੀ, ਤਾਂ ਉਹ ਆਪਣੇ ਉਸਤਾਦ ਨੇ ਕਦਮਾਂ ਵਿੱਚ ਬਹੀ, ਤਾਂ ਆਪਣੀ ਜਿਤਨੀ ਵੀ ਐਫਰਟ ਹੋਣੀ ਸੀ ਉਹ 100% ਆਪਣੇ ਉਸਤਾਦ ਨਾਲ ਦਿੱਲੀ ਇੱਕ ਲਗਾਓ ਰੱਖੀ, ਤਾਂ ਉਹ ਸਿੱਖਣ ਦੀ ਕੋਸ਼ਿਸ਼ ਕਰਨਾ ਸੀ, ਤਾਂ ਇੱਕ ਉਸਕੀ ਇਲਮ ਨੀ ਕੈਸੀ ਜੁਸਤਜੂ ਹੋਣੀ ਸੀ। ਲੇਕਿਨ ਅੱਜ ਦੇ ਦੌਰ ਵਿੱਚ ਜਿਸ ਟਾਈਮ ਅਗਰ AI ਤੁਸਾਂ ਕੀ ਹਰ ਗੱਲ ਜਿਸ ਕੀ ਆਣੇ ਨਾ ਕਿ ਫਰੀ ਆਫ ਕਾਸਟ ਅਗਰ ਤੁਸਾਂ ਕੀ ਦੱਸਣੇ ਵਾਸਤੇ ਤਿਆਰ ਹੋਣਾ, ਤਾਂ ਇਨਸਾਨ ਕਹਿ ਆਪਣੇ ਜਿਹੜੇ ਹਕੀਕੀ ਜਿਹੜਾ ਇੱਕ ਜ਼ਰੀਆ ਸੀ ਸਿੱਖਣੇ ਨਾ, ਕਹਿ ਉਸਕੀ ਛੋੜਦੇ ਸੀ ਜਾਂ ਉਸਕੀ ਵੀ ਸਾਡੇ ਕੀ ਬਰਾਬਰ ਉਹ ਉਤਨੀ ਹੀ ਅਹਿਮੀਅਤ ਦੇਣੀ ਚਾਹੀਦੀ ਹੈ, ਇਹ ਇੱਕ ਬਹੁਤ ਬੜਾ ਸਵਾਲ ਹੈ ਜਿਹੜੀ ਅੱਜ ਨੇ ਸੁਸਾਇਟੀ, ਅੱਜ ਨੇ ਅਸਾਂ ਨੇ ਲੋਕ, ਇਹ ਜਨਰੇਸ਼ਨ ਜਿਹੜੀ ਆ ਉਹ ਕਿਸੇ ਹੱਦ ਤੱਕ ਇਸ ਹਵਾਲੇ ਵਿੱਚ ਪੁੱਛਣਾ ਚਾਹਣੀ ਕਿ AI ਜਿਹੜਾ ਉਹ ਇੱਕ ਪਾਸਾ ਸਹੂਲਤ ਦੇਣਾ ਪਿਆ, ਲੇਕਿਨ ਦੂਜੇ ਪਾਸਾ ਇਨਸਾਨੀ ਤਲਕ ਨਹੀਂ, ਆਪਣੀ ਜਿਹੜੀ ਉਹ ਅਹਿਮੀਅਤ ਹੈ ਜਾਂ ਉਹ ਜਾਵ ਹੈ ਉਹ ਤਾਂ ਉਸੇ ਜਿਹੀ ਬਰਕਰਾਰ ਰਹਿਣੀ ਚਾਹੀਦੀ ਹੈ ਨਾ। ਇਹ ਨਾ ਹੋਵੇ ਕਿ ਲੋਕ AI ਕੀ ਤੱਕੀ ਤਹਿਤ ਉਹ AI ਨੇ ਹੀ ਪਿੱਛੇ ਹੋਣ, AI ਕੀ ਸਾਰਾ ਕੁਛ ਸਮਝੀ ਗਿਣਨ। ਪਰ ਸੰਗੀਓ, ਇੱਕ ਗੱਲ ਤੁਸਾਂ ਕੀ ਇੱਥੇ ਦੱਸੀ ਹੈ ਕਿ AI ਤੁਸਾਂ ਕੀ ਜ਼ਬਾਨੀ ਤਸੱਲੀ ਦੇ ਸਕਣਾ, ਪਰ ਤੁਸਾਂ ਨੇ ਮੁੰਡੇ ਪਰ ਹੱਥ ਰੱਖਣੇ ਵਾਸਤੇ, ਤੁਸਾਂ ਨਾ ਆਪਣਾ ਭਰਾ, ਤੁਸਾਂ ਨਾ ਪਿਓ, ਤੁਸਾਂ ਨਾ ਉਹ ਉਸਤਾਦ, ਤੁਸਾਂ ਨਾ ਉਹ ਦੋਸਤ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਤੁਸਾਂ ਨਾਲ ਮੁਸ਼ਕਲ ਵੇਲੇ ਵਿੱਚ ਖਲਤਾ ਹੋਵੇ। ਅਕਸਰ ਸੁਣ ਤੱਕਿਆ ਸੀ ਕਿ ਲੋਕ ਇਸ ਜਦੀਦ ਦੌਰ ਵਿੱਚ ਤਨਾਈ ਨਾਲ ਸ਼ਿਕਾਰ ਹੋਈ ਜਾਣੇ, ਕਿਉਂਕਿ ਉਹਨਾਂ ਕੋਲ ਦੁਨੀਆ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹੋਣੀਆਂ, ਲੇਕਿਨ ਕੋਈ ਇੱਕ ਬੰਦਾ ਉਹਨਾਂ ਦੀ ਜ਼ਿੰਦਗੀ 'ਚ ਐਸਾ ਨਹੀਂ ਹੋਣਾ ਜਿਹੜਾ ਉਹਨਾਂ ਕੀ ਖਾਲੀ ਇਹ ਤਸੱਲੀ ਦੇ ਕਿ ਸੰਗੀਆ ਘਬਰਾਈ ਨਾ, ਮੈਂ ਤੁਹਾਡੇ ਨਾਲ ਹਾਂ। ਤਾਂ ਮੈਂ ਅਕਸਰ ਇਹ ਗੱਲ ਕਰਨਾ ਹੋਣਾ ਕਿ ਅਗਰ ਤੁਸਾਂ ਨਾਲ ਕੋਈ ਇੱਕ ਐਸਾ ਬੰਦਾ ਮੌਜੂਦ ਹੈ ਜਿਹੜਾ ਤੁਸਾਂ ਦੀ ਜ਼ਿੰਦਗੀ ਵਿੱਚ ਤੁਸਾਂ ਕੀ ਜਿੱਥੇ ਪਰੇਸ਼ਾਨ ਹੋਣੇ ਹੋ, ਤੁਸਾਂ ਕੀ ਉਹ ਅਗਰ ਇਹ ਆਖਣਾ ਕਿ ਯਾਰਾ ਮੈਂ ਤੁਹਾਡੇ ਨਾਲ ਖਲਦਾ ਹਾਂ, ਟੈਨਸ਼ਨ ਨਾ ਕਿ ਨਹੀਂ, ਜਿੱਥੇ ਤੂੰ ਫਸੀ ਗਿਆ ਮੈਂ ਕੀ ਦੱਸਿਆ, ਮੈਂ ਤੁਹਾਡੇ ਨਾਲ ਹਾਂ, ਤਾਂ ਤੁਸਾਂ ਯਕੀਨਨ ਬੜੇ ਹੀ ਖੁਸ਼ਨਸੀਬ ਲੋਕ ਹੋ। ਹਜ਼ਰਤ ਅਲੀ ਕਰਮੁੱਲਾ ਵਜੋਂ ਨਾ ਇੱਕ ਕੋਲ ਹੈ, ਜਿਸਲੇ ਅਸਾਂ ਬਚਪਨ ਵਿੱਚ ਉਸਕੀ ਪੜ੍ਹਨੇ ਹੋਣੇ ਸਾਂ ਜਾਂ ਸੁਣਨੇ ਹੋਣੇ ਸਾਂ, ਤਾਂ ਉਸ ਗੱਲਾਂ ਨੀ ਇਤਨੀ ਅਹਿਮੀਅਤ ਨਹੀਂ ਸੀ ਆਉਣੀ ਜਾਂ ਪਤਾ ਨਹੀਂ ਸੀ ਆਉਣਾ, ਇਤਨਾ ਸ਼ਊਰ ਨਹੀਂ ਸੀ ਕਿ ਦੁਨੀਆਂ ਵਿੱਚ ਗਰੀਬ ਉਹ ਹੈ ਜਿਸ ਨਾਲ ਕੋਈ ਦੋਸਤ ਨਹੀਂ ਹੈ। ਤਾਂ ਦੋਸਤ ਵਾਕਿਆ ਹੀ ਇੱਕ ਬਹੁਤ ਬੜੀ ਨਹਿਮਤ ਹੈ, ਔਰ ਇਹ ਲਾਜ਼ਮੀ ਨਹੀਂ ਹੋਣਾ ਕਿ ਦੋਸਤ ਕੋਈ ਤੁਸਾਂ ਨਾਲ ਐਸਾ ਹੀ ਬੰਦਾ ਹੋਵੇ ਜਿਹੜਾ ਆਮ ਤੁਸਾਂ ਕਿਸੇ ਕੀ ਫਰੈਂਡ ਜਾਂ ਦੋਸਤ ਆਖਣੇ ਹੋ, ਉਹ ਤੁਸਾਂ ਨੇ ਪੇਰੈਂਟਸ ਦੀ ਸ਼ਕਲ 'ਚ ਹੋਈ ਸਕਣੇ, ਤੁਹਾਨੂੰ ਉਸਤਾਦ ਦੀ ਸ਼ਕਲ 'ਚ ਹੋਈ ਸਕਣੇ, ਈਵਨ ਬੱਚੇ ਜਿਹੜੇ ਉਹ ਆਪਣੇ ਪੇਰੈਂਟਸ ਨਾਲ ਵੀ ਅਗਰ ਇਸ ਤਰੀਕੇ ਨਾਲ ਕਨੈਕਟਡ ਹੈ ਕਿ ਉਹ ਇੱਕ ਦੂਜੇ ਦੀ ਗੱਲ ਬੜੇ ਅੱਛੇ ਤਰੀਕੇ ਨਾਲ ਸਮਝਣ, ਤਾਂ ਇਹ ਵੀ ਦੋਸਤੀ ਤੋਂ ਘੱਟ ਨਹੀਂ ਹੈ। ਬਹਰਹਾਲ ਇਹ ਦੋਸਤੀ ਵਾਲਾ ਟੋਪਿਕ ਜਿਹੜਾ ਇਹ ਇੱਕ ਬੜਾ ਵਸੀ ਮੌਜੂ ਹੈ, ਇਸ ਨੇ ਪਰ ਫਿਰ ਕੁਛ ਜਿਹੜਾ ਗੱਲ ਕਰਸਾਂ, ਤਾਂ ਅਗਰ ਤੁਸੀਂ ਸੁਣਨਾ ਚਾਹੁੰਦੇ ਹੋ ਇਸ ਨੇ ਪਰ, ਤਾਂ ਜ਼ਰੂਰ ਤੁਸੀਂ ਆਪਣੀ ਰਾਏ ਜਿਹੜੀ ਹੈ ਉਹ ਦੇ ਸਕਣੇ ਹੋ। ਬਹੁਤ ਸਾਰੀ ਸੰਜੀਦਾ ਗੁਫ਼ਤਗੂ ਹੋਏਗੀ, ਫਾਖਰਾ ਮਿਰਜ਼ਾ ਨਾਲ ਕਾਲ ਕੀਤੀ, ਤਾਂ ਉਸ ਤੋਂ ਬਾਅਦ ਫਿਰ ਜ਼ਹਿਰੀ ਗੱਲ ਹੈ ਮੈਂ ਆਖਿਆ ਹੁਣ ਥੋੜ੍ਹਾ ਜਿਹਾ ਰਿਸ਼ਤਿਆਂ ਨੇ ਵਾਲੇ ਨਾਲ ਵੀ ਗੱਲਬਾਤ ਕਰੀਏ। ਅਤੇ ਅੱਜ ਨੇ ਪ੍ਰੋਗਰਾਮ ਵਿੱਚ ਹੁਣ ਜਨਾਬ ਪਠਵਾਰਨੀ ਜਿਹੜੀ ਇੱਕ ਸਕਾਫਤ ਨਾਲ ਬੜਾ ਅਹਿਮ ਹਿੱਸਾ ਨਾ ਪਠਵਾਰੀ ਮਾਹੀਏ, ਅਤੇ ਉਹ ਮਾਹੀਏ ਜਨਾਬ ਸ਼ਾਮਿਲ ਕਰਨੇ ਆ, ਅਤੇ ਉਮੀਦ ਹੈ ਤੁਸੀਂ ਵੀ ਇੰਨਾ ਕੀ ਇੰਜੋਏ ਕਰਸੋ ਨਾਲ। ਵੈਸੇ ਤੁਸਾਂ ਨਾ ਫੇਵਰੇਟ ਮਾਹੀਆ ਕਿਹੜਾ ਵਾ ਦੱਸਿਆ।

ਜੀ ਜਨਾਬ, ਤੇ ਅੱਜ ਇਸ ਮਹਿਫਲ ਵਿੱਚ ਸੋਹਣੇ ਲੋਕ ਵੀ ਆਏ ਹੋਏ ਨੇ, ਤੁਸੀਂ ਸੁਣਨੇ ਪਏ ਸੋ ਪਟਵਾਰੀ ਮਾਈਏ। ਪਟਵਾਰ ਅਤੇ ਪਟਵਾਰੀ ਮਾਈਆਂ ਨੇ ਜਨਾਬ ਮੁੰਡਾ ਜੋੜ ਹੈ ਆਪਸ ਵਿੱਚ, ਅਤੇ ਲੋਕ ਮਿਊਜ਼ਿਕ ਜਿਹੜਾ ਲੋਕ ਜਿਹੜੇ ਮਾਈਏ ਨੇ ਜਾਂ ਫਿਰ ਜਿਹੜੀ ਪਟਵਾਰਨੀ ਸ਼ਾਇਰੀ ਹੈ ਉਹ ਪਟਵਾਰਨੀ ਇੱਕ ਸਕਾਫਤ ਹੈ। ਇਸਨੇ ਬਸਾਂ ਆਲਰੇਡੀ ਪ੍ਰੋਗਰਾਮ ਕਰੀ ਚੁੱਕਿਆਂ, ਤਾਂ ਗਾਏ ਬਗਾਏ ਮਜ਼ੀਦ ਇਹਨਾਂ ਚੀਜ਼ਾਂ ਕੀ ਤਫਸੀਲ ਨਾਲ ਅੱਗੇ ਆਪਣੇ ਪ੍ਰੋਗਰਾਮ ਨਾਲ ਹਿੱਸਾ ਬਣਾਇਆ ਕਰ ਸਾਂ। ਅਤੇ ਜਿਹਨਾਂ ਸਹੀਆਂ ਦੋਸਤਾਂ ਸਾਡੇ ਕਿਉਂ ਜੁਆਇਨ ਕੀਤਾ ਜਨਾਬ, ਸੋ ਤੱਕਣੇ ਪਿਓ, ਸੋ ਸੁਣਨੇ ਪਿਓ ਸਾਡੇ ਕੀ ਰੇਡੀਓ ਫਜ਼ਾ 97.1 FM ਅਤੇ ਨਾਲ ਡੈਬ ਉੱਪਰ, ਅਤੇ ਮੈਂ ਸੋਨਾ ਮੇਜ਼ਬਾਨ ਬਾਸਤ ਅਲੀ ਰਾਜਾ। ਅਤੇ ਅੱਜ ਨੇ ਪ੍ਰੋਗਰਾਮ ਜਿਹੜਾ ਸਾਡਾ ਉਹ ਬੜਾ ਹੀ ਦਿਲਚਸਪ ਔਰ ਇੱਕ ਜ਼ਬਰਦਸਤ ਕਿਸਮ ਦਾ ਮੌਜੂ ਕਿ ਨਹੀਂ ਤਾਂ ਆਏ ਹਾਂ, ਔਰ ਅੱਜ ਨਾ ਜਿਹੜਾ ਟੋਪਿਕ ਹੈ, ਅੱਜ ਨਾ ਜਿਹੜਾ ਮੌਜੂ ਹੈ ਉਹ ਇਹ ਹੈ ਕਿ AI ਇਨਸਾਨੀ ਜ਼ਿੰਦਗੀ ਵਿੱਚ ਇੱਕ ਕੋਈ ਮੁਸਬਤ ਰੋਲ ਦੇਣਾ ਪਿਆ ਜਾਂ ਫਿਰ ਇੱਕ ਨਵਾਂ ਉਸ ਰੱਫੜ ਬਾਈ ਛੋੜਿਆ ਸਾਡੇ ਕਿ ਇਨਸਾਨਾਂ ਕੀ ਇਸਨੇ ਫਾਇਦੇ ਜ਼ਿਆਦਾ ਵੇ ਜਾਂ ਇਸਨੇ ਨੁਕਸਾਨਾਤ ਜ਼ਿਆਦਾ ਵੇ। ਤਾਂ ਬਿਲਕੁਲ ਇਸ ਗੱਲ ਪਰ ਕੋਈ ਵੀ ਆਤਮੀ ਗੱਲ ਤਾਂ ਅਸਾਂ ਨਾ ਕਰੀ ਸਕਣੇ, ਅਤੇ ਇਸਨੇ ਅਸਾਂ ਤੁਸਾਂ ਦੀ ਰਾਏ ਜਿਹੜੀ ਆ ਉਹ ਬੜੀ ਜ਼ਰੂਰੀ ਹੈ। ਅਗਰ ਤੁਸੀਂ ਕੋਈ ਆਪਣੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 01157100971 ਸਾਡਾ ਰੇਡੀਓ ਦਾ ਨੰਬਰ ਹੈ, ਤੁਸੀਂ ਇਸ ਟਾਈਮ ਸਾਡੇ ਕੀ ਕਾਲ ਕਰੀ ਤਾਂ ਅਤੇ ਆਪਣੀ ਰਾਏ ਨਾਲ ਇਜ਼ਹਾਰ ਜਿਹੜਾ ਉਹ ਕਰੀ ਸਕਦੇ ਹੋ। ਅਤੇ ਜਨਾਬ ਅਸਾਂ ਗੱਲ ਕੀਤੀ ਸੀ ਕਿ ਕਹਿ ਬੰਦਾ ਇਕੱਲਾ ਹੋਈ ਜਾਣਾ AI ਨੇ ਇਸ ਦੌਰ ਵਿੱਚ, ਤਾਂ ਯਕੀਨਨ ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਹੈ, ਲੇਕਿਨ ਇਸ ਤਰ੍ਹਾਂ ਆਉਣਾ ਨਹੀਂ ਚਾਹੀਦਾ, ਆਖਰ ਬੰਦਾ ਹੀ ਬੰਦੇ ਨੇ ਕੰਮ ਅਸਣਾ। ਅਤੇ ਜੇ ਬੰਦਿਆਂ ਦੀ ਗੱਲ ਹੋਵੇ ਤਾਂ ਮੁਹੱਬਤ ਨਹੀਂ ਗੱਲ ਨਾ ਹੋਵੇ, ਪਿਆਰ ਨਹੀਂ ਗੱਲ ਨਾ ਹੋਵੇ, ਤਾਂ ਇਹ ਕਿਸ ਤਰ੍ਹਾਂ ਹੋ ਸਕਣਾ। ਭਾਵੇਂ ਪੱਥਰ ਨਾ ਜ਼ਮਾਨਾ ਹੋਵੇ ਜਾਂ ਫਿਰ AI ਨਾ ਇਹ ਦੌਰ ਹੋਵੇ, ਮੁਹੱਬਤ ਇੱਕ ਐਸਾ ਜਜ਼ਬਾ ਹੈ ਕਿ ਜਿਹੜਾ ਕਿ ਇਨਸਾਨ ਨੇ ਦਿਲ ਵਿੱਚ ਹਮੇਸ਼ਾ ਜ਼ਿੰਦਾ ਰਹਿਣਾ ਹੈ ਕਿਸੇ ਨਾ ਕਿਸੇ ਵਾਸਤੇ। ਅਤੇ ਵੈਸੇ ਮੁਹੱਬਤ ਉੱਪਰ ਇੱਕ ਪ੍ਰੋਗਰਾਮ ਅਸਾਂ ਅਲੱਗ ਵੀ ਕੁਛ ਦੜਾ ਕਰਸਾਂ, ਅਗਰ ਤੁਸਾਂ ਨਹੀਂ ਮਰਜ਼ੀ ਚਾਹੀਦਾ। ਅਤੇ ਵੈਸੇ AI ਨੇ ਵਾਲੇ ਨਾਲ ਮੁਹੱਬਤ ਉੱਪਰ ਇਤਨੀ ਗੱਲ ਕਰਸਾਂ ਕਿ ਤੁਸਾਂ ਕਦੇ ਮੁਹੱਬਤ ਨਾਲ ਪੈਗਾਮ AI ਕੋਲ ਲਿਖਵਾਇਆ, ਕਦੇ ਕੁਛ ਮੈਸੇਜ ਆਪਣੇ ਪਿਆਰੇ ਕਿ ਤੁਸੀਂ ਕੀਤਾ ਹੋਇਆ, ਕੋਈ ਗੱਲ ਤੁਸਾਂ ਉਹਨਾਂ ਕੀ ਬਾਣੀ ਹੋਵੇ, ਤਾਂ ਤੁਸਾਂ ਆਖਿਆ ਸੀ ਕਿ ਚਲੋ ਯਾਰ ਥੋੜ੍ਹਾ AI ਨੇ ਸਾਰਾ ਹੀ ਚਾਹੀਏ, ਕਿੰਨੇ AI ਕੋਲ ਪੁੱਛਿਆ ਭਾਈ ਹਾਂ ਜੀ ਦੱਸ ਭਾਈ ਆਪਣੇ ਸੋਹਣੇ ਡੋਲੇ ਕਿ ਮੈਂ ਮੈਸੇਜ ਕਰਨਾ ਚਾਹੁੰਦਾ ਵਾਂ ਜਾਂ ਚਾਹਣੀ ਹਾਂ ਜਾਂ ਆਪਣੇ ਪੇਰੈਂਟਸ ਕੀ ਜਾਂ ਕਿਸੇ ਸੰਗੀਆਂ ਦੋਸਤ ਹੈਗੀ, ਤਾਂ ਤੁਸਾਂ AI ਨੇ ਸਾਰਾ ਕਿੱਦਾਂ ਹੋਇਆ। AI ਪੈਗਾਮ ਤਾਂ ਬਹੁ ਬਣਾਈ ਤਾਂ ਲਿਖਿਆ ਹੋਇਆ, ਅਗਲਾ ਬੰਦਾ ਬੜਾ ਹੀ ਖੁਸ਼ ਹੋ ਗਿਆ ਹੋਇਆ, ਉਹ ਆਖਿਆ ਆਇਆ ਜਣਿਆ ਕਿਆ ਬਾਤ ਹੈ, ਕਿਆ ਮੈਸੇਜ ਭੇਜਿਆ ਜੀ। ਤਾਂ ਜੇ ਸੋਚੋ ਬਈ ਉਸਕੀ ਪਤਾ ਲਈ ਗਿਆ ਬਈ ਇਹ ਜਿਹੜਾ ਮੈਸੇਜ ਆ ਇਹ ਪੈਗਾਮ ਆ ਇਹ ਬੰਦੇ ਆਪੋ ਨਹੀਂ ਲਿਖਿਆ, ਇਹ ਪੈਗਾਮ AI ਲਿਖਿਆ, ਤਾਂ ਉਹ ਬੰਦਾ ਕਹਿ ਸੋਚ ਸੀ ਫਿਰ। ਵੈਸੇ ਨਹੀਂ ਯਾਰ ਉਸਕੀ ਨਹੀਂ ਪਤਾ ਲੱਗਣਾ ਚਾਹੀਦਾ, ਅਸਾਂ ਉਸਕੀ ਨਾ ਦੱਸਣੇ, ਤੁਸਾਂ ਜਿਸ ਤਰ੍ਹਾਂ ਵੀ ਹੈ ਉਸਕੀ ਪੈਗਾਮ ਦਿਓ ਮੁਹੱਬਤ ਨਾ, ਬਾਕੀ AI ਕੋਲ ਲਿਖਵਾਓ ਜਾਂ ਫਿਰ ਆਪੋ ਖੁਦ ਲਿਖੋ। ਤਾਂ AI ਤੁਸਾਂ ਨੇ ਜਜ਼ਬਾਤ ਕਿਤਨੀ ਸਮਝੀ ਸਕਣਾ, ਲੇਕਿਨ ਇਹ ਹੈ ਕਿ ਤੁਸਾਂ ਨੇ ਕਿਸੇ ਨਾ ਕਿਸੇ ਹੱਦ ਤੱਕ ਮਦਦ ਜ਼ਰੂਰ ਕਰੀ ਸਕਣਾ, ਅਤੇ ਉਹ ਤੁਸਾਂ ਕੀ ਲਫ਼ਜ਼ ਦੇਈ ਸਕਣਾ ਠੀਕ ਹੈ ਕਿ ਲਿਖੀ ਦੇਈ ਸਕਣੀ, ਲੇਕਿਨ ਉਸਨੇ ਵਿੱਚ ਅਹਿਸਾਸ ਮੁਹੱਬਤ ਖਲੂਸ ਜਿਹੜਾ ਉਹ ਤਾਂ ਬੰਦਾ ਆਪੋ ਹੀ ਬਣਾਉਣਾ। ਇਸੇ ਤਰ੍ਹਾਂ ਇਹ ਜਨਾਬ AI ਜਿਹੜਾ ਉਹ ਇੱਕ ਸਹੂਲਤ ਹੈ ਬੁਨਿਆਦੀ ਤੌਰ ਉੱਪਰ, ਇੱਕ ਕਹਿ ਸਕੀ ਆਣੇ ਕਿ ਸਿੱਖਣੇ ਨਾਲ ਇੱਕ ਟੂਲ ਹੈ, ਲਰਨਿੰਗ ਟੂਲ ਉਸਕੀ ਆਖੀ ਸਕਦੇ ਹੋ, ਬਾਕੀ ਇਸ ਤੋਂ ਵਧੀ ਤਾਂ ਮੈਂ ਸਮਝਣਾ ਕਿ AI ਕੀ ਬੰਦਿਆਂ ਨੂੰ ਜਾ ਨਹੀਂ ਦੇਣੀ ਚਾਹੀਦੀ, ਅਤੇ ਨਾ ਹੀ ਇਹ ਕਿ ਨਹੀਂ ਸਕਣਾ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਮਸ਼ੀਨਾਂ ਇਸ ਦੌਰ ਵਿੱਚ ਆਈਆਂ ਨੇ ਜਿਹੜੀਆਂ ਕਿ ਸ਼ਾਮਿਲ ਹੋਈਆਂ ਸਾਡੇ ਅੱਜ ਕੱਲ੍ਹ ਦੇ ਦੌਰ 'ਚ, ਅਸੀਂ ਇਸਤੇਮਾਲ ਕਰ ਰਹੇ ਹਾਂ, ਹੁਣ ਸਾਡੇ ਵਾਸਤੇ ਨਾਰਮਲ ਹੋ ਗਈਆਂ, ਅਤੇ ਉਹ ਵੀ ਇਨਸਾਨਾਂ ਨੇ ਜਾ ਨਹੀਂ ਕਿ ਨਹੀਂ ਸਕੀਆਂ, ਅਤੇ ਇਨਸ਼ਾਅੱਲਾ ਇਹ ਵੀ ਨਹੀਂ ਕਿਨੜਾ ਹੋਇਆ। ਹੁਣ ਸੰਗੀ ਦੋਸਤੋ ਥੋੜ੍ਹੀ ਜਿਹੀ ਗੱਲ ਕਰਨੇ ਹਾਂ ਕਿ ਹੁਨਰ ਨੇ ਹਵਾਲੇ ਨਾਲ, ਕਿਉਂਕਿ ਸਾਡਾ ਪ੍ਰੋਗਰਾਮ ਜਿਹੜਾ ਉਹ ਹੁਣ ਆਪਣੇ ਇਖਤਤਾਮ ਵਾਲੇ ਪਾਸੇ ਜਾਣਾ ਪਿਆ, 46 ਮਿੰਟ ਹੋਈ ਕਿ 4 ਵਜੇ ਦੇ, ਅਤੇ ਤਕਰੀਬਨ 14 ਮਿੰਟ ਹੋਰ ਮਜ਼ੀਦ ਰਹਿ ਗਏ ਸਾਡੇ ਇਸ ਪ੍ਰੋਗਰਾਮ ਨੇ। ਅਤੇ ਇਨਸਾਨੀ ਹੁਨਰ ਜਿਹੜਾ ਉਸ ਤੱਕ ਹੋ ਕੇ ਪਹਿਲਾਂ ਖੱਤ ਲਿਖਣੇ ਵਾਸਤੇ ਬੰਦਾ ਆਪੋ ਇੱਕ ਮਿਹਨਤ ਕਰਨਾ ਹੋਣਾ ਸੀ, ਇੱਕ ਆਪਣੀ ਉਹ ਕਹਿਣੇ ਨੂੰ ਉਸਕੀ ਐਫਰਟ ਪੁੱਟ ਕਰਨੀ ਪੈਣੀ ਜਾਂ ਕਿਸੇ ਸਿਆਣੇ ਬੰਦੇ ਦੀ ਨਾਲ ਬਾਲਣਾ ਪੈਣਾ ਸੀ, ਜਾਂ ਅਗਰ ਤੁਸੀਂ ਕਿਸੇ ਬੜੀ ਕੰਪਨੀ ਵਿੱਚ ਜੋਬ ਕਰਨੇ ਹੋ ਤਾਂ ਬੜੀ ਕੰਪਨੀਆਂ ਵਿੱਚ ਤੁਸੀਂ ਪਤਾ ਹੈ ਕਿ ਟਾਈਪਿੰਗ ਵਾਸਤੇ ਉਹਨਾਂ ਬੰਦੇ ਰੱਖੇ ਹੋਣੇ ਸੀ ਜਿਹੜੇ ਕਿ ਟਾਈਪ ਕਰੀ ਦੇਣੇ ਹੋਣੇ ਸੀ, ਲੇਕਿਨ ਅੱਜ ਕੱਲ੍ਹ ਦੇ ਦੌਰ ਵਿੱਚ AI ਕਿ ਤੁਸੀਂ ਇੱਕ ਕਮਾਂਡ ਦੇਣੇ ਹੋ, ਉਸਕੀ ਇੱਕ ਗੱਲ ਬਾਣੇ ਹੋ, ਉਸਨੇ ਕੰਨਾਂ 'ਚ ਪੋਲਾ ਜਾਂ ਗੋਸ਼ਾ ਵਾਇਸ ਨੋਟ ਉਸਕੀ ਭੇਜਣੇ ਹੋ, ਉਸਕੀ ਆਉਣੇ ਹੋ ਕਿ ਆਏ ਸਾਡੇ ਕੀ ਲਿਖੀ ਤਾਂ ਚਾਹੀਦੇ, ਅਸਾਂ ਇਹ ਫਲਾਣੇ ਬੰਦੇ ਕੀ ਖੱਤ ਲਿਖਣਾ ਚਾਹੁੰਦੇ ਹਾਂ, ਜਾਂ ਕਿਸੇ ਫਲਾਣੀ ਕੰਪਨੀ ਕੀ ਜਾਂ ਕੌਂਸਲ ਕੀ ਜਾਂ ਕੋਈ ਵੀ ਗੱਲ ਤੁਹਾਨੂੰ ਦੱਸਣੇ ਹੋ, ਉਹ ਫਟਾਫਟ ਤੁਸੀਂ ਕੀ ਲਿਖੀ ਤਾਂ ਚਾਹੀਦੇ ਨਾ।
ਤਾਂ ਇਨਸਾਨੀ ਹੁਨਰ ਜਿਹੜਾ ਜ਼ਾਹਰੀ ਗੱਲ ਹੈ ਉਹ ਇੱਕ ਹਮੇਸ਼ਾ ਤੋਂ ਹੀ ਜਦੋਂ ਇਨਸਾਨੀ ਤਾਰੀਖ ਹੈ ਕਿਸੇ ਨਾ ਕਿਸੇ ਜਗ੍ਹਾ ਇਨਸਾਨੀ ਅਹਿਮੀਅਤ ਜਿਹੜੀ ਆ ਉਹ ਬਰਕਰਾਰ ਹੈ ਅਤੇ ਏ ਆਈ ਜਿਹੜਾ ਉਹ ਵੀ ਇਨਸਾਨ ਨਾਲ ਹੀ ਇੱਕ ਸ਼ਾਹਕਾਰ ਹੈ ਕਿ ਇਨਸਾਨ ਹੀ ਇਸ ਕੀ ਬਣਾਇਆ ਤਾਂ ਇਹ ਕਈ ਦਫ਼ਾ ਅਸਾਂ ਦੇ ਜ਼ਹਿਨ ਵਿੱਚ ਇਹ ਸਵਾਲ ਵੀ ਅਸਣਾ ਹੈ ਕਿ ਏ ਆਈ ਕੀ ਇਸਤੇਮਾਲ ਕਰੀ ਤਾਂ ਬੰਦਾ ਜਿਹੜਾ ਆਪਣੀਆਂ ਸਲਾਹਿਤਾਂ ਹੀ ਆ ਉਸਨੇ ਪਰ ਕੁਰੇ ਜ਼ੰਗ ਤਾਂ ਨਹੀਂ ਲਾਉਣਾ ਪਿਆ, ਆਪਣੀਆਂ ਸਲਾਹਿਤਾਂ ਕੀ ਕੁਰੇ ਉਹ ਮਹਿਦੂਦ ਤਾਂ ਨਹੀਂ ਕਰਨਾ ਪਿਆ। ਮਸਲਨ ਕਿ ਜਿਸਲੇ ਅਸਾਂ ਹਰ ਸਵਾਲ ਜਿਹੜਾ ਹੈ ਉਹ ਅਸਾਂ ਏ ਆਈ ਕੋਲੋਂ ਪੁੱਛਾਂ, ਹਰ ਫੈਸਲਾ ਅਸਾਂ ਏ ਆਈ ਕੋਲੋਂ ਗਿਣਸਾਂ, ਈਵਨ ਜਿੱਥੇ ਕੁਰੇ ਤੁਸਾਂ ਕੀ ਮੁਸ਼ਕਲ ਪੇਸ਼ ਅਸਣੀ, ਤੁਸਾਂ ਅਗਰ ਏ ਆਈ ਕੋਲੋਂ ਹੀ ਸਵਾਲ ਕਰਸੋ, ਆਪਣੇ ਜ਼ਹਿਨ ਕਿ ਤੁਸਾਂ ਇਸਤੇਮਾਲ ਨਾ ਕਰਸੋ, ਤਾਂ ਤੁਸਾਂ ਵਾਸਤੇ ਕਾਫ਼ੀ ਮੁਸ਼ਕਲ ਹੋਈ ਜਾਸੀ। ਵੈਸੇ ਇੱਕ ਗੱਲ ਮੈਂ ਇੱਥੇ ਜ਼ਰੂਰ ਆਖਣਾ ਚਾਹੁੰਦਾ ਵਾਂ ਕਿ ਏ ਆਈ ਇੱਕ ਸਹੂਲਤ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਅਤੇ ਆਪਣੇ ਜ਼ਹਿਨ ਕੀ ਸਕੂਨ ਦੇਣ ਵਾਸਤੇ ਇੱਕ ਗੱਲ ਛੋਟੀ ਜਿਹੀ ਉਸ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਇਨਸਾਨੀ ਲਾਈਫ ਵਿੱਚ ਹਮੇਸ਼ਾ ਦੋ ਐਸੀਆਂ ਜਗ੍ਹਾ ਹੋਣੀਆਂ ਜਿੱਥੇ ਬੰਦਾ ਜਾਈ ਤਾਂ ਬਹਿਣਾ ਜਾਂ ਉਸ ਨਾਲ ਇੱਕ ਡੇਲੀ ਲਾਈਫ ਰੂਟੀਨ ਹੋਣੀ ਹੈ ਕਿ ਇੱਕ ਉਹ ਜਗ੍ਹਾ ਹੋਣੀ ਜਿੱਥੇ ਬੰਦਾ ਬਈ ਤਾਂ ਆਪਣੇ ਕੰਮ ਨੇ ਮਾਮਲਾਤ ਕਰਨਾ, ਦਫ਼ਤਰੀ ਮਾਮਲਾਤ ਹੋਣੇ ਕਿ ਉਸ ਨਾਲ ਕਰਨਾ, ਚੁੱਲ੍ਹਾ ਜਿਹੜਾ ਉਹ ਜਲਣਾ ਰਹਿਣਾ, ਅਤੇ ਇੱਕ ਜਾ ਜਿਹੜੀ ਆ ਉਹ ਐਸੀ ਹੋਣੀ ਕਿ ਜਿੱਥੇ ਤੁਸਾਂ ਬੰਦਾ ਘਰ ਚਲਾ ਜਾਣਾ ਜਿਸਲੇ ਰੈਸਟ ਕਰਨਾ, ਆਪਣੇ ਬੀਵੀ ਬੱਚਿਆਂ ਕੋਲ, ਆਪਣੇ ਭੈਣਾਂ ਭਰਾਵਾਂ ਕੋਲ, ਮਾਂ ਪਿਓ ਕੋਲ ਬੰਦਾ ਬਹਿਣਾ, ਅਤੇ ਸਮ ਟਾਈਮ ਜਾਂ ਕੁਝ ਜ਼ਿੰਦਗੀ ਦੇ ਮਾਮਲਾਤ ਐਸੇ ਹੋਣੇ ਕਿ ਜਿਸ ਟਾਈਮ ਬੰਦੇ ਕੀ ਦੋਵਾਂ ਜਗ੍ਹਾ ਪਰ ਹੀ ਪਰੇਸ਼ਾਨੀਆਂ ਆਸਣੀਆਂ ਹਨ ਕਿ ਕੁਝ ਬੰਦਿਆਂ ਕੀ ਆਪਣੇ ਦਫ਼ਤਰ ਵਿੱਚ ਆਪਣੇ ਕੰਮਾਂ ਨਹੀਂ ਜਾਈਏ, ਪਰ ਕੁਝ ਮਾਮਲਾਤ ਐਸੇ ਹੋਣੇ ਜਿੱਥੇ ਉਹਨਾਂ ਕੀ ਪਰੇਸ਼ਾਨੀਆਂ ਆਈਆਂ ਹੋਣੀਆਂ, ਕੋਈ ਮਸਲਾ ਬਣੀ ਜਾਣਾ, ਅਤੇ ਕੁਝ ਸਾਡੀ ਬਦਕਿਸਮਤੀ ਐਸੀ ਹੋਣੀ ਕਿ ਕਈ ਦਫ਼ਾ ਸਾਡੇ ਆਪਣੇ ਘਰ ਨੇ ਅੰਦਰ ਕੁਝ ਮਸਾਇਲ ਚੱਲਣੇ ਹੋਣੇ, ਅਤੇ ਉਸਨੇ ਵਾਸਤੇ ਜਿਹੜੇ ਸਿਆਣੇ ਲੋਕ ਜਿਹਨਾਂ ਕਿ ਤੁਸੀਂ ਫਿਲਾਸਫਰ ਆਖਣੇ ਹੋ, ਉਹ ਇਹ ਗੱਲ ਬਣੇ ਕਿ ਤੁਸਾਂ ਕੀ ਚਾਹੀਦਾ ਕਿ ਤੁਸਾਂ ਕੋਲ ਇੱਕ ਥਰਡ ਪਲੇਸ ਵੀ ਆਉਣੀ ਚਾਹੀਦੀ ਹੈ ਕਿ ਜਿੱਥੇ ਬਈ ਤਾਂ ਤੁਸੀਂ ਆਪਣੇ ਆਪ ਹੈ ਕਿ ਥੋੜ੍ਹਾ ਜਿਹਾ ਸੋਚੀ ਸਕੋ, ਆਪਣੇ ਆਪ ਹੈ ਕਿ ਟਾਈਮ ਦੇ ਸਕੋ, ਇਹ ਇਨਸਾਨੀ ਜ਼ਹਿਨੀ ਗਰੋਥ ਵਾਸਤੇ ਔਰ ਤੁਸਾਂ ਨਾਲ ਜਿਹੜਾ ਇੱਕ ਆਖਣੇ ਹੋ ਕਿ ਜ਼ਹਿਨੀ ਸਕੂਨ ਹੈ ਉਸਨੇ ਵਾਸਤੇ ਬਹੁਤ ਜ਼ਰੂਰੀ ਚੀਜ਼ ਹੈ। ਅਤੇ ਉਹ ਥਰਡ ਪਲੇਸ ਜਿਹੜੀ ਹੈ ਕਿਸੇ ਨਹੀਂ ਜਿਹੜੀ ਹੈ ਉਹ ਹੋ ਸਕਣਾ, ਕੋਈ ਬੰਦਾ ਕਿਸੇ ਖੇਡ ਕੀ ਪਸੰਦ ਕਰਨਾ ਹੋਵੇ, ਕੋਈ ਬੰਦਾ ਉਸਕੀ ਕਿਸੇ ਲਾਇਬ੍ਰੇਰੀ ਵਿੱਚ ਆਪਣਾ ਟਾਈਮ ਗੁਜ਼ਾਰਨਾ ਹੋਵੇ, ਅਤੇ ਕੋਈ ਬੰਦਾ ਜਿਹੜਾ ਉਹ ਹੋ ਸਕਣਾ ਕਿ ਕਿਸੇ ਦਰਿਆ ਨੇ ਕਿਨਾਰੇ ਗੱਛੀ ਅਤੇ ਥੋੜ੍ਹੀ ਦੇਰ ਬਈ ਅਤੇ ਆਪਣੀ ਗੱਲਬਾਤ ਸੋਚਣਾ ਹੋਵੇ, ਅਤੇ ਕੋਈ ਬੰਦੇ ਹੋ ਸਕਣਾ ਕਿ ਥਰਡ ਪਲੇਸ ਕੀ ਆਪਣਾ ਜਿਹੜਾ ਅੱਲਾ ਨੇ ਹਜ਼ੂਰ ਸਜਦਾ ਕਰੀ ਤਾਂ ਆਪਣੀ ਗੱਲਬਾਤ ਆਪਣੇ ਰੱਬ ਕੀ ਦੱਸਣਾ ਹੋਵੇ। ਅਸਾਂ ਬੀਂਗ ਆ ਮੁਸਲਿਮ ਮੈਂ ਸਮਝਣਾ ਕਿ ਇੱਕ ਬਲੈਸਿੰਗ ਹੈ ਕਿ ਅਸਾਂ ਕੋਲ ਥਰਡ ਪਲੇਸ ਤਾਂ ਹੈ ਲੇਕਿਨ ਪਹਿਚਾਣਨੇ ਨਹੀਂ ਗੱਲ ਹੈ। ਬਹਿਰਹਾਲ ਏ ਆਈ ਨੇ ਇਸ ਦੌਰ ਵਿੱਚ ਆਪਣੇ ਵਾਸਤੇ ਟਾਈਮ ਕੱਢਣਾ ਯਕੀਨਨ ਮੁਸ਼ਕਲ ਹੈ, ਲੇਕਿਨ ਗੱਲ ਕਰਨ ਦਾ ਮਕਸਦ ਇਹ ਹੈ ਕਿ ਕੋਸ਼ਿਸ਼ ਕਰੋ ਆਪਣੇ ਵਾਸਤੇ ਕੁਝ ਨਾ ਕੁਝ ਟਾਈਮ ਜਿਹੜਾ ਉਹ ਜ਼ਰੂਰ ਕੱਢੋ, ਤਾਂ ਕਿ ਤੁਸਾਂ ਨੇ ਆਪਣੀ ਜਿਹੜੀ ਇੱਕ ਜ਼ਹਿਨੀ ਸਕੂਨ ਹੈ ਉਹ ਵੀ ਕਾਇਮ ਰਹੇ, ਕਿਉਂਕਿ ਦੁਨੀਆ ਨੇ ਇਹ ਰੋਲੇ ਜਿਹੜੇ ਨੇ ਉਹ ਤਾਂ ਜ਼ਹਿਰੀ ਗੱਲ ਹੈ ਨਹੀਂ ਮੁੱਕਣਾ। ਇਨਸਾਨ ਜਦੋਂ ਨਾ ਆਇਆ ਇਸ ਦੁਨੀਆ ਵਿੱਚ ਉਹ ਇਹਨਾਂ ਰੋਲਿਆਂ ਅਤੇ ਇਹਨਾਂ ਚੱਕਰਾਂ ਵਿੱਚ ਹੀ ਲਗਾ ਵਾ। ਸੰਗੀ ਦੋਸਤੋ ਇਹ ਆਈ ਪਰ ਕਾਫ਼ੀ ਲੰਬੀ ਚੌੜੀ ਗੱਲਬਾਤ ਹੋਈ ਸਕਣੀ, ਅਤੇ ਲੇਕਿਨ ਸਾਡਾ ਹੁਣ ਇੱਕ ਟਾਈਮ ਹੋਇਆ ਵਾ, ਇੱਕ ਫਰਮਾਇਸ਼ੀ ਸੌਂਗ ਹੈ ਉਹ ਪਲੇ ਕਰਨੇ ਆ ਆਪਣੇ ਅੱਜ ਨੇ ਇਸ ਪ੍ਰੋਗਰਾਮ ਵਿੱਚ। ਅਤੇ ਨਹੀਂ ਮਜ਼ਾਰਵੀ ਨਹੀਂ ਆਵਾਜ਼ ਵਿੱਚ ਸੌਂਗ ਸੁਣੋ, ਉਸ ਤੋਂ ਬਾਅਦ ਜਾਇਆ ਕੁਰਾ ਨੇ ਵਾਪਸ ਹੱਸਣੇ ਆ 10 ਮਿੰਟਾਂ ਨਾਲ।